ਇਸ ਗੱਲ ਦਾ ਨਿਰਣਾ ਵੀ ਸੀ ਕਿ ਬਹੁਤ ਭਾਰੀ ਮਾਤਰਾ ਦੇ ਵਿੱਚ ਜਿਹੜਾ ਸੀ ਔਰ ਇਹਨਾਂ ਨੇ ਸਿੱਖਾਂ ਦਾ ਕਤਲੇਆਮ ਕਰਨ ਤੋਂ ਬਾਅਦ ਇਸ ਗੱਲ ਦਾ ਨਿਰਣਾ ਜਿਹੜਾ ਸੀ ਦੁਨੀਆ ਦੇ ਸਾਹਮਣੇ ਕੀਤਾ ਇਹਨਾਂ ਨੇ, ਜਦੋਂ ਗੱਡੇ ਭਰ ਕੇ ਦਿੱਲੀ ਖੜ੍ਹੇ ਅਤੇ ਇੱਕ ਬਰਸ਼ੇ ਦੇ ਉੱਪਰ ਇਹਨਾਂ ਨੇ ਬਿੱਲੀ ਮਾਰ ਕੇ ਟੰਗ ਦਿੱਤੀ। ਬਿੱਲੀ ਮਾਰ ਕੇ ਟੰਗਣ ਦਾ ਅਰਥ ਲੋਕਾਂ ਨੂੰ ਸਮਝਾਉਣਾ ਸੀ ਕਿ ਅਸੀਂ ਸਿੱਖਾਂ ਦੇ ਘਰ ਦੀ ਬਿੱਲੀ ਵੀ ਨਹੀਂ ਛੱਡੀ, ਕੋਈ ਸਿੱਖ ਨਹੀਂ ਛੱਡਿਆ। ਪਰ ਜਦੋਂ ਇਹ ਅਵਸਥਾ ਆਈ ਵੀ ਜਿਹੜੇ ਜਿਉਂਦੇ ਸਿੱਖ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਅਤੇ ਕੁਝ ਪਿੰਡਾਂ ਵਿੱਚੋਂ ਫੜੇ ਹੋਏ, ਉਹਨਾਂ ਵਿੱਚ ਹਕੀਕਤ ਰਾਏ ਵੀ ਨਾਲ ਹੈ, ਅਤੇ ਹਕੀਕਤ ਰਾਏ ਜਿਹੜਾ ਹੈ ਔਰ ਇਹ ਧੋਖੇ ਦੇ ਨਾਲ ਇਹਨੂੰ ਫੜਿਆ ਗਿਆ, ਸਿੱਖ ਸਮਝ ਕੇ ਇਹਨੂੰ ਫੜ ਲਿਆ ਗਿਆ। ਇਹਨੇ ਕਈ ਦਿਨ ਉੱਥੇ, ਕਿਉਂਕਿ ਰੋਜ਼ 100 ਸਿੱਖ ਜਿਹੜਾ ਸੀ ਉਹਦਾ ਸਿਰ ਲਾਇਆ ਜਾਂਦਾ ਸੀ, 100 ਸਿੱਖਾਂ ਦੇ ਜਥੇ ਦੇ ਸਿਰ ਜਿਹੜੇ ਸੀ ਉਹ ਵੱਢੇ ਜਾਂਦੇ ਸੀ। ਪਰ ਜਦੋਂ ਇਹਨੇ ਕਈ ਦਿਨ ਸਿੱਖਾਂ ਦੀ ਸੰਗਤ ਕੀਤੀ ਅਤੇ ਸੰਗਤ ਕਰਦਿਆਂ ਕਰਦਿਆਂ ਅੰਦਰ ਬਦਲ ਗਿਆ, ਕਿਉਂਕਿ ਉਹ ਗੁਰਸਿੱਖ ਗੁਰੂ ਦੇ ਹੁਕਮ ਦੇ ਵਿੱਚ ਚੱਲਣ ਵਾਲੇ, ਇਹਦਾ ਮਨ ਬਦਲ ਗਿਆ, ਸਮਰਪਿਤ ਹੋ ਗਿਆ। ਅਖੀਰ ਇੰਨੇ ਦਿਨ ਲੱਗ ਗਏ, ਇੰਨੇ ਚਿਰ ਨੂੰ ਇਹਦੀ ਮਾਂ ਨੇ ਪਹੁੰਚ ਕਰ ਲਈ, ਆਸੇ ਪਾਸੇ ਪਤਾ ਕਰਕੇ ਪਹੁੰਚ ਕਰ ਲਈ ਵੀ ਜਿਹੜਾ ਹਕੀਕਤ ਰਾਏ ਹੈ ਇਹ ਫੜਿਆ ਪਤਾ ਕਿੱਥੇ ਗਿਆ, ਇਹ ਦਿੱਲੀ ਲਿਜਾਇਆ ਗਿਆ ਹੈ ਮੁਗਲੀਆ ਹਕੂਮਤ ਵੱਲੋਂ ਸਿੱਖ ਸਮਝ ਕੇ ਫੜ ਲਿਆ ਗਿਆ। ਇਹਦੀ ਮਾਂ ਨੇ ਕਿਵੇਂ ਨਾ ਕਿਵੇਂ ਪਹੁੰਚ ਕਰਕੇ ਦਿੱਲੀ ਤੱਕ ਸੰਪਰਕ ਬਣਾਇਆ, ਅਤੇ ਦਿੱਲੀ ਤੱਕ ਸੰਪਰਕ ਬਣਾਉਣ ਦਾ ਕਾਰਨ ਇਹ ਸੀ ਵੀ ਲੋਕਾਂ ਨੇ ਛੇਤੀ ਨਾਲ ਕੰਮ ਕੀਤਾ, ਇਸ ਕਰਕੇ ਵੀ ਜੇ ਇੱਕ ਅੱਧਾ ਬੱਚਾ ਡੋਲ਼ ਗਿਆ ਅਸੀਂ ਲੋਕਾਂ ਵਿੱਚ ਕਹਿਣ ਵਾਲੇ ਬਣਾਂਗੇ ਵੀ ਇੱਕ ਸਿੱਖ ਡੋਲ ਗਿਆ ਸੀ। ਉਹਨੇ ਸਿੱਖੀ ਤਿਆਗ ਦਿੱਤੀ, ਉਹ ਮਾਂ ਨੂੰ ਫਰਕਸ਼ੀਅਤ ਦੇ ਸਾਹਮਣੇ ਪੇਸ਼ ਕੀਤਾ ਅਤੇ ਨਿਰਣਾ ਇਹ ਕੀਤਾ ਗਿਆ ਵੀ ਮਾਂ ਬੱਚਾ ਤਾਂ ਤੇਰਾ ਤੈਨੂੰ ਵਾਪਸ ਕਰ ਦਿਆਂਗੇ, ਪਰ ਇੱਦਾਂ ਹੈ ਵੀ ਇਹ ਬੱਚੇ ਨੂੰ ਕਹਿਣਾ ਪਏਗਾ ਵੀ ਮੈਂ ਸਿੱਖ ਨਹੀਂ, ਇਹਨੂੰ ਕਹਿਣਾ ਪਏਗਾ। ਉਹਨੇ ਕਿਹਾ ਵੀ ਇਹ ਤਾਂ ਗੱਲ ਕਹਿ ਦੇਗਾ, ਕੋਈ ਗੱਲ ਹੀ ਨਹੀਂ ਵੀ ਮੇਰਾ ਨੌਜਵਾਨ ਬੱਚਾ ਹੈ, ਕੋਈ ਗੱਲ ਨਹੀਂ ਮੈਂ ਖਵਾ ਦਿਆਂਗੇ। ਅਤੇ ਇਹਨਾਂ ਨੇ ਕੰਨ ਖੜ੍ਹੇ ਕਰ ਲਏ ਹਕੂਮਤ ਨੇ ਵੀ ਜੇ ਇੱਕ ਨੇ ਵੀ ਕਹਿ ਦਿੱਤਾ ਮੈਂ ਸਿੱਖ ਨਹੀਂ ਤਾਂ ਸਾਰੀ ਦੁਨੀਆ ਵਿੱਚ ਬਦਨਾਮੀ ਦਾ ਕਾਰਨ ਬਣ ਜਾਏਗਾ ਵੀ ਇਹ ਆਪਣੇ ਆਪ ਨੂੰ ਇੱਕ ਵਿਅਕਤੀ ਨੇ ਬਚਾਉਣ ਵਾਸਤੇ ਇਹ ਸ਼ਬਦ ਆਖ ਦਿੱਤੇ ਵੀ ਮੈਂ ਸਿੱਖ ਨਹੀਂ। ਹੁਣ ਮਾਂ ਨੇ ਜਿਸ ਦਿਨ ਪਹੁੰਚ ਕੀਤੀ, ਅਗਲੇ ਦਿਨ ਪੁੱਤਰ ਨੂੰ ਮਿਲਣਾ ਸੀ, ਪਰ ਜਿਹੜਾ ਜਥਾ ਸ਼ਹੀਦ ਕੀਤਾ ਜਾ ਰਿਹਾ ਸੀ ਉਹਦੇ ਵਿੱਚ ਹਕੀਕਤ ਰਾਏ ਲੈਣ ਵਿੱਚ ਲੱਗਾ ਹੈ, ਲੈਣ ਵਿੱਚ ਖਲੋਤਾ, ਸਿਰ 'ਤੇ ਕੱਪੜਾ ਬੰਨਿਆ ਹੋਇਆ। ਅਤੇ ਇੰਨੇ ਚਿਰ ਨੂੰ ਜਿਹੜਾ ਸੀ ਉਹ ਕਾਜ਼ੀ ਜਿਹੜਾ ਉਸ ਵੇਲੇ ਫਤਵਾ ਲਾਗੂ ਕਰਾ ਰਿਹਾ ਸੀ ਜਲਾਦ ਦੇ ਕੋਲ ਖਲੋਤਾ, ਉਹਦੇ ਕੋਲ ਖਬਰ ਪਹੁੰਚ ਗਈ ਵੀ ਇੱਥੇ ਇੱਕ ਹਕੀਕਤ ਰਾਏ ਨਾਮ ਦਾ ਬੱਚਾ ਹੈ ਜਿਹਦੀ ਮਾਂ ਪਹੁੰਚ ਗਈ। ਹਕੂਮਤ ਵੱਲੋਂ ਉਹਨੂੰ ਮਾਫ਼ੀ ਮਿਲ ਗਈ, ਪਰ ਸਾਰਿਆਂ ਵਿੱਚ ਕਹਿਣਾ ਪਏਗਾ ਵੀ ਮੈਂ ਸਿੱਖ ਨਹੀਂ। ਇੰਨੇ ਚਿਰ ਨੂੰ ਮਾਂ ਪਹੁੰਚ ਗਈ, ਸਾਹਮਣੇ ਉਹ ਬੱਚਾ ਕਿੰਨਾ ਕੁ ਹਿਰਦਾ ਅਡੋਲ ਹੋਵੇਗਾ। ਸਿੱਖਾਂ ਦੀ ਸੰਗਤ ਨੇ ਜੀਵਨ ਪਲਟ ਦਿੱਤਾ, ਸਾਹਮਣੇ ਖਲੋਤਾ ਬੱਚਾ ਆਪਣੀ ਮਾਂ ਨੂੰ ਵੇਖਦਾ ਹੈ, ਖੁਸ਼ ਹੈ ਵੀ ਮਾਂ ਮੇਰੀ ਸ਼ਹਾਦਤ ਵੇਖੇਗੀ। ਪਰ ਇੰਨੇ ਚਿਰ ਨੂੰ ਕਾਜ਼ੀ ਦੇ ਕੋਲ ਜਾ ਕੇ ਜੋ ਉਹਨੇ ਕਿਹਾ, ਕਾਜ਼ੀ ਨੇ ਕਿਹਾ ਵੀ ਹਕੀਕਤ ਰਾਏ ਕੌਣ, ਤਲਵਾਰ ਦੇ ਸਾਹਮਣੇ ਖਲੋਤਾ ਕਹਿੰਦਾ ਜੀ ਮੈਂ। ਉਹਨੇ ਕਿਹਾ ਤੇਰੀ ਸਜ਼ਾ ਮਾਫ਼ ਹੋ ਗਈ। ਉਹਨੇ ਕਿਹਾ ਕਿਉਂ, ਮੈਂ ਤਾਂ ਕੋਈ ਅਪੀਲ ਨਹੀਂ ਕੀਤੀ। ਉਹਨੇ ਕਿਹਾ ਤੇਰੀ ਮਾਂ ਨੇ ਪਹੁੰਚ ਕਰ ਲਈ, ਤੇਰੀ ਮਾਂ ਕਹਿੰਦੀ ਹੈ ਵੀ ਇਹ ਬੱਚਾ ਜਿਹੜਾ ਹੈ ਸਿੱਖ ਨਹੀਂ। ਅਤੇ ਪੁੱਤਰਾ ਤੂੰ ਕਹਿ ਦੇ ਸਾਰਿਆਂ ਵਿੱਚ ਖਲੋਤਾ ਵੀ ਮੈਂ ਸਿੱਖ ਨਹੀਂ ਹਾਂ, ਤੇਰੀ ਸ਼ਹਾਦਤ ਬਖਸ਼ ਦਿੱਤੀ ਜਾਏਗੀ, ਤੇਰੀ ਮੌਤ ਦਾ ਫੈਸਲਾ ਟੋਕ ਦਿੱਤਾ ਜਾਏਗਾ, ਕੈਂਸਲ ਕਰ ਦਿੱਤਾ ਜਾਏਗਾ। ਆਹ ਲਿਖ ਕੇ ਸਾਡੇ ਕੋਲ ਚਿੱਠੀ ਆ ਗਈ। ਅਤੇ ਸਾਹਮਣੇ ਖਲੋਤੀ ਮਾਂ ਆਵਾਜ਼ ਦੇ ਕੇ ਕਹਿੰਦੀ ਪੁੱਤਰ ਘਬਰਾ ਨਾ, ਮੈਂ ਤੇਰੀ ਸਜ਼ਾ ਮਾਫ਼ ਕਰਾ ਲਈ ਹੈ, ਤੂੰ ਇੱਕ ਵਾਰੀ ਕਹਿ ਦੇ ਮੈਂ ਸਿੱਖ ਨਹੀਂ। ਉਹ ਸਿੱਖਾਂ ਦੀ ਸੰਗਤ ਕਰ ਚੁੱਕਾ ਸੀ, ਉਹਨੇ ਸਿਰ ਲੈਂਦੇ ਵੇਖ ਲਏ ਸੀ, ਉਹਨਾਂ ਦ੍ਰਿੜਤਾ ਵੇਖ ਲਈ ਸੀ। ਉਹ ਹਕੀਕਤ ਰਾਏ ਕਹਿੰਦਾ ਵੀ ਕਾਜ਼ੀ ਸਾਹਿਬ ਤੁਸੀਂ ਕੀ ਕਹਿ ਰਹੇ ਹੋ? ਕਹਿੰਦੇ ਵੀ ਪੁੱਤਰਾ ਤੇਰੀ ਮਾਂ ਕਹਿ ਰਹੀ ਹੈ ਵੀ ਇਹ ਸਿੱਖ ਨਹੀਂ ਹੈ। ਅਤੇ ਹਕੀਕਤ ਰਾਏ ਅੱਗੋਂ ਆਵਾਜ਼ ਦੇਖ ਕੇ ਕਹਿੰਦਾ ਵੀ ਮਾਂ ਤੂੰ ਆਵਾਜ਼ ਦੇ ਕੇ ਕਿਹਾ ਹੈ ਵੀ ਮੈਂ ਕਹਿ ਦਿਆਂਗਾ ਵੀ ਸਿੱਖ ਨਹੀਂ? ਉਹਨੇ ਕਿਹਾ ਪੁੱਤਰਾ ਇੱਕ ਵਾਰੀ ਕਹਿ ਤੂੰ ਸਿੱਖ ਨਹੀਂ।
ਕਾਜੀ ਨੂੰ ਅੱਗੋਂ ਜਲਾਦ ਨੂੰ ਖੜ੍ਹੇ ਹੋ ਕੇ ਹਕੀਕਤ ਦੀ ਹਕੀਕਤ ਰਾਏ ਕਹਿੰਦਾ ਵੀ ਨਾ ਇਹ ਮਾਂ ਮੇਰੀ, ਨਾ ਮੈਂ ਪੁੱਤ ਇਹਦਾ, ਇਹ ਤਾਂ ਰਹੀ ਹੈ ਮੈਨੂੰ ਪੁਕਾਰ ਪੁੱਤਰ। ਆਵਾਜ਼ ਦੇਖ ਕੇ ਕਹਿੰਦਾ ਵੀ ਕਾਜੀ ਸਾਹਿਬ ਮੇਰੀ ਧੌਣ ਲਾ ਦਿਓ, ਸ਼ਹਾਦਤ ਦੇ ਦਿਓ ਮੈਨੂੰ, ਇਹ ਮਾਂ ਨਹੀਂ ਹੈ ਮੇਰੀ। ਉਹਨੇ ਕਿਹਾ ਹੁਣੇ ਤਾਂ ਤੂੰ ਮਾਂ ਆਖਿਆ ਸੀ, ਆਖਿਆ ਜੇ ਮੈਨੂੰ ਸ਼ਹਾਦਤ ਬਾਰੇ ਕਹਿ ਦਿੰਦੀ ਤਾਂ ਮਾਂ ਸੀ, ਸਿੱਖ ਰੂਪ ਹੋ ਕੇ ਸ਼ਹਾਦਤ ਦੇਣੀ ਬੜੀ ਵੱਡੀ ਗੱਲ ਹੈ ਮੇਰੇ ਵਾਸਤੇ, ਅਤੇ ਅੱਜ ਤੋਂ ਬਾਅਦ ਭਾਵੇਂ ਮੇਰਾ ਸਿੱਖ ਪਰਿਵਾਰ ਵਿੱਚ ਜਨਮ ਨਹੀਂ ਹੋਇਆ ਪਰ ਮੇਰਾ ਸਿੱਖਾਂ ਦੀ ਸੰਗਤ ਨੇ ਜੀਵਨ ਪਲਟੀ ਕਰਕੇ ਰੱਖ ਦਿੱਤਾ। ਉਹੀ ਹਕੀਕਤ ਰਾਏ ਪੰਥ ਨੇ ਉਹਨੂੰ ਹਕੀਕਤ ਸਿੰਘ ਦਾ ਖਿਤਾਬ ਦਿੱਤਾ। ਉਹ ਕਿਵੇਂ ਦਿੱਤਾ ਕਿ ਹਕੀਕਤ ਰਾਏ ਜਦੋਂ ਸਿਰ ਉਤਰਨ ਲੱਗਾ ਉਹਦੀ ਮਾਂ ਨੇ ਕਿਹਾ ਪੁੱਤਰਾ ਮੈਂ ਕਿਹਦੇ ਆਸਰੇ ਜਿਉਣਾ ਹੈ, ਉਹਨੇ ਕਿਹਾ ਤੂੰ ਗੁਰੂ 'ਤੇ ਭਰੋਸਾ ਰੱਖ ਮਾਂ, ਤੂੰ ਇੱਕ ਸ਼ਹੀਦ ਪੁੱਤਰ ਦੀ ਮਾਂ ਹੈ, ਤੂੰ ਘਬਰਾ ਨਾ। ਅਤੇ ਉਸ ਵਕਤ ਕਹਿੰਦੇ ਮਾਂ ਸਾਹਮਣੇ ਖਲੋ ਕੇ ਵੇਖਦੀ ਅਤੇ ਅਖੀਰ ਜਲਾਦ ਨੇ ਕਿਹਾ ਵੀ ਆਖਰੀ ਇੱਛਾ, ਉਹਨੇ ਕਿਹਾ ਮੈਂ ਇੱਕ ਵਾਰੀ ਇਹ ਚਾਹੁੰਦਾ ਹਾਂ ਮੈਂ ਦਸਤਾਰ ਬੰਨਾਂ ਅਤੇ ਆਪਣਾ ਮੁੱਖ ਸ਼ੀਸ਼ੇ ਵਿੱਚ ਵੇਖਾਂ। ਉਹਨਾਂ ਕਿਹਾ ਵੀ ਰਾਜ ਕੀ, ਆਖਿਆ ਗੁਰੂ ਗੋਬਿੰਦ ਸਿੰਘ ਦੇ ਬਚਨ ਸਨ ਵੀ ਜੇ ਸਿੱਖ ਨੇ ਮੇਰੇ ਦਰਸ਼ਨ ਕਰਨੇ ਹੋਣ ਤਾਂ ਪੰਜ ਗੁਰਸਿੱਖਾਂ ਦੇ ਦਰਸ਼ਨ ਕਰ ਲਏ, ਉਹਨਾਂ ਵਿੱਚੋਂ ਮੈਂ ਦਿਸਾਂਗਾ, ਜੇ ਪੰਜ ਨਹੀਂ ਦੋ ਵੀ ਹੋਣ ਤਾਂ ਉਹਨਾਂ ਵਿੱਚੋਂ ਵੀ। ਆਖਿਆ ਮੈਂ ਗੁਰਸਿੱਖਾਂ ਵਿੱਚ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰ ਲਏ ਪਰ ਮੈਨੂੰ ਇਹ ਵੀ ਨਿਰਣਾ ਸੀ ਵੀ ਜਿੱਥੇ ਕੋਈ ਸਿੱਖ ਨਾ ਮਿਲੇ ਉੱਥੇ ਵੀ ਸਿੱਖ ਦਸਤਾਰ ਸਜਾ ਕੇ ਤਿਆਰ ਬਰ ਤਿਆਰ ਹੋ ਕੇ ਪੰਜ ਕਕਾਰੀ ਰਹਿਤ ਦਾ ਧਾਰਨੀ ਹੋ ਕੇ ਜੇ ਸ਼ੀਸ਼ੇ ਵਿੱਚ ਵੇਖੇ ਤਾਂ ਮੈਂ ਉਹਦੇ ਦੀਦਾਰਾਂ ਦੇ ਵਿੱਚੋਂ ਆਪਣੇ ਦੀਦਾਰ ਪ੍ਰਗਟ ਕਰਾਂਗਾ। ਅਤੇ ਹਕੀਕਤ ਰਾਏ ਨੇ ਸਿਰ 'ਤੇ ਦਸਤਾਰ ਬੰਨ੍ਹੀ ਅਤੇ ਦਸਤਾਰ ਬੰਨ੍ਹ ਕੇ ਸ਼ੀਸ਼ਾ ਵੇਖ ਕੇ ਕਹਿੰਦਾ ਹੁਣ ਪਰਵਾਹ ਕੋਈ ਨਹੀਂ, ਹੁਣ ਮੈਨੂੰ ਵਾਕਈ ਗੁਰੂ ਦੇ ਦੀਦਾਰ ਹੋ ਗਏ, ਮੇਰੇ ਨਿੱਜ ਵਿੱਚੋਂ ਮੇਰੇ ਅੰਦਰ ਗੁਰੂ ਗੋਬਿੰਦ ਸਿੰਘ ਵੱਸਦਾ ਹੈ, ਹੁਣ ਸਿਰ ਲਾਉਣ ਦੀ ਗੱਲ ਛੱਡ ਦਿਓ, ਟੋਟੇ ਟੋਟੇ ਵੀ ਕਰ ਦਿਓ ਕਿ ਮੈਂ ਸਿੱਖੀ ਨਹੀਂ ਛੱਡਦਾ। ਅਤੇ ਉਸੇ ਹਕੀਕਤ ਰਾਏ ਦਾ ਸਿਰ ਉਸ ਮਾਂ ਦੇ ਸਾਹਮਣੇ ਉਤਾਰ ਦਿੱਤਾ ਗਿਆ। ਸਿਰਫ ਇਹ ਦ੍ਰਿੜਤਾ ਹੈ ਗੁਰਮੁਖੋ, ਜਿੱਦਣ ਕਿਸੇ ਵੀ ਅਵਸਥਾ ਦੇ ਵਿੱਚ ਆਣ ਕੇ ਅਭਿਆਸੀ ਗੁਰਮੁਖ ਦੀ ਬੰਦਗੀ ਦੇ ਵਿੱਚ ਕਰਤੇ ਪੁਰਖ ਦੀ ਰਹਿਮਤ ਹੋ ਜਾਏ ਜਾਂ ਕਿਸੇ ਗੁਰਮੁਖ ਦੀ ਸੰਗਤ ਮਿਲ ਜਾਏ ਉਹਦਾ ਜੀਵਨ ਪਲਟੀ ਹੋ ਜਾਂਦਾ ਹੈ, ਇਸ ਗੱਲ ਦਾ ਖਿਆਲ ਕਰਨਾ। ਉਹ ਹਿੰਦੂ ਪਰਿਵਾਰ ਦਾ ਬੱਚਾ ਪਤਾ ਨਹੀਂ ਕਿੰਨੀਆਂ ਕੁ ਬਖਸ਼ਿਸ਼ਾਂ ਦਾ ਪਾਤਰ ਬਣ ਕੇ ਉਹ ਸਿੱਖਾਂ ਦੀ ਸੰਗਤ ਵਿੱਚੋਂ ਥੋੜ੍ਹੇ ਸਮੇਂ ਵਿੱਚ ਗੁਰਸਿੱਖੀ ਦੀ ਕਮਾਈ ਕਰਕੇ ਸ਼ਹਾਦਤ ਦਾ ਜਾਮ ਹੀ ਪੀ ਗਿਆ। ਅੱਜ ਸਾਡੇ ਬੱਚਿਆਂ ਦੇ ਅੰਦਰ ਇਹ ਰੁਝਾਨ ਪੈਦਾ ਹੋ ਰਿਹਾ ਹੈ, ਜਿਹੜੇ ਬੱਚੇ ਤਾਂ ਨੇੜੇ ਨੇੜੇ ਪੜ੍ਹ ਰਹੇ ਆ ਉਹ ਤਾਂ ਬੱਚੇ ਕਾਬੂ ਵਿੱਚ ਨੇ ਪਰ ਜਦੋਂ ਬੱਚੇ ਸਿਟੀ ਪੜ੍ਹਨ ਵਾਸਤੇ ਜਾਂਦੇ ਆ ਬਹੁਤ ਇੱਕ ਅੱਧਾ ਕੋ ਬਚਦਾ ਹੈ, ਨਹੀਂ ਤਾਂ ਜਿਹੜੇ ਬੱਚੇ ਸਿਟੀ ਪੜ੍ਹਨ ਵਾਸਤੇ ਚਲੇ ਗਏ ਉਹ ਇੱਧਰ ਦੇ ਕਲਚਰ ਨੂੰ ਅਸੈਪਟ ਕਰਕੇ ਗੁਰਸਿੱਖੀ ਬਾਣਾ ਤਿਆਗ ਦਿੰਦੇ। ਸੱਚ ਹੈ ਬਿਲਕੁਲ, ਗੁਰਸਿੱਖੀ ਤਿਆਗ ਦੇਣੀ ਹੌਲੀ ਹੌਲੀ ਕਰਕੇ, ਪਹਿਲਾਂ ਕੇਸ ਕਤਲ ਕਰਨੇ ਸ਼ੁਰੂ ਕਰਨੇ ਫਿਰ ਮਾੜੀ ਸੰਗਤ ਵਿੱਚ ਪੈਣਾ। ਸਿੱਖ ਦਾ ਤਾਂ ਕਿਰਦਾਰ ਹੀ ਬਹੁਤ ਉੱਚਾ ਹੈ, ਸਿੱਖ ਦੀ ਪਛਾਣ ਵੱਖਰੀ ਹੈ ਪਰ ਉਹਦੀ ਦ੍ਰਿੜਤਾ ਉਹਦਾ ਜਿਹੜਾ ਆਸੇ ਪਾਸੇ ਜਿਹੜਾ ਹੈ ਜਿਹਨੂੰ ਆਪਾਂ ਕਹਿੰਦੇ ਨਾ ਬੇਸ ਤਿਆਰ ਕਰਨਾ, ਉਹ ਬੇਸ ਤਿਆਰ ਕਰਨਾ ਮਾਤਾ ਪਿਤਾ ਦੇ ਵੱਸ ਦੀ ਗੱਲ ਹੁੰਦੀ, ਉਹਦੇ ਅੰਦਰ ਦ੍ਰਿੜਤਾ ਹੀ ਏਡੀ ਵੱਡੀ ਹੋਵੇ। ਸਾਹਿਬਜ਼ਾਦੇ ਛੋਟੀ ਉਮਰ ਦੇ ਵਿੱਚ ਨੇ ਪਰ ਪਰਿਵਾਰਾਂ ਵੱਲੋਂ, ਸਤਿਗੁਰੂ ਵੱਲੋਂ, ਮਾਤਾ ਗੁਜਰ ਕੌਰ ਜੀ ਵੱਲੋਂ ਦ੍ਰਿੜਤਾ ਹੀ ਇੰਨੀ ਸੀ ਕਿ ਉਹ 7 ਸਾਲ ਅਤੇ 9 ਸਾਲ ਦੇ ਬੱਚੇ ਨੀਹਾਂ ਵਿੱਚ ਤਾਂ ਖਲੋ ਗਏ ਪਰ ਗੁਰਸਿੱਖੀ ਦਾ ਤਿਆਗ ਕਰਨਾ ਇਹਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਗੁਰਮੁਖੋ ਇੱਥੇ ਇੱਕ ਬੱਚਾ ਭਾਵੇਂ ਉਹ 10 ਸਾਲਾਂ ਦਾ ਵੀ ਹੋਵੇ, 20 ਸਾਲਾਂ ਦਾ ਹੋਵੇ, ਚੰਗਾ ਭਲਾ ਬੰਦਾ ਹੋਵੇ, ਜੇ ਇੱਕ ਦਿਨ ਭੁੱਖਾ ਰਹਿ ਜਾਏ ਤਾਂ ਜਾਨ ਨਿਕਲ ਜਾਂਦੀ। ਅਤੇ ਤੁਸੀਂ ਇਹ ਗੱਲ ਦਾ ਖਿਆਲ ਕਰਨਾ ਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦਾ ਜ਼ਿਕਰ, ਛੋਟੇ ਸਾਹਿਬਜ਼ਾਦੇ ਸਿਰਫ 7 ਪੋਹ ਦੀ ਰਾਤ ਨੂੰ ਕੁੰਮੇ ਮਾਸ਼ਕੀ ਦੇ ਘਰ ਪ੍ਰਸ਼ਾਦਾ ਛਕਦੇ ਆ ਅਤੇ 13 ਪੋਹ ਦੀ ਸ਼ਹਾਦਤ ਤੱਕ ਪ੍ਰਸ਼ਾਦਾ ਨਹੀਂ ਸੀ ਦਿੱਤਾ ਗਿਆ ਸਿਵਾਏ ਬਾਬਾ ਮੋਤੀ ਰਾਮ ਜੀ ਦੇ ਦੁੱਧ ਤੋਂ। ਕਿੱਡੀ ਵੱਡੀ ਦ੍ਰਿੜਤਾ ਹੋਏਗੀ। ਸਤਿਗੁਰੂ ਸਾਹਿਬ ਕਹਿਣ ਲੱਗੇ ਜੇ ਬੱਚੇ ਦੇ ਜੀਵਨ ਨੂੰ ਆਪਾਂ ਪਲਟੀ ਕਰਨਾ ਹੈ, ਬਦਲਣਾ ਹੈ ਅਤੇ ਉਹਦੇ ਵਾਸਤੇ ਉਹਦਾ ਬੇਸ ਬਣਾਉਣਾ ਲਾਜ਼ਮੀ, ਉਹਦੇ ਅੰਦਰ ਇੰਨੀ ਕੁ ਦ੍ਰਿੜਤਾ ਪ੍ਰਗਟ ਕਰ ਦੇਣੀ ਚਾਹੀਦੀ ਹੈ ਵੀ ਲੱਖਾਂ ਲੋਕ ਵੀ ਇੱਕ ਪਾਸੇ ਨੂੰ ਤੁਰਦੇ ਹੋਣ ਪੁੱਤਰਾਂ
ਤੂੰ ਇਸ ਪਾਸੇ ਤੁਰਨਾ ਹੈ, ਕਿਉਂਕਿ ਤੇਰਾ ਸਰੂਪ ਵੱਖ, ਤੇਰੀ ਬਿਰਤੀ, ਤੇਰਾ ਉਦੇਸ਼, ਤੇਰਾ ਜੀਵਨ ਅਤੇ ਤੇਰਾ ਗੁਰੂ ਜਿਹੜਾ ਹੈ ਔਰ ਉਹ ਨਵੇਕਲੇ ਰੂਪ ਦੇ ਵਿੱਚ ਤੈਨੂੰ ਪੈਦਾ ਕਰਦਾ। ਐਵੇਂ ਤਾਂ ਨਹੀਂ ਭਾਈ ਜੈਤੇ ਨੂੰ ਕਿਹਾ ਸੀ, ਭਾਈ ਜੈਤਿਆ ਦਿੱਲੀ ਵਿੱਚ ਤੈਨੂੰ ਹਜ਼ਾਰਾਂ ਨਹੀਂ ਦਿਸੇ ਨਾ, ਸੱਚ ਜਾਣੀ ਸਰੂਪ ਹੀ ਇੱਦਾਂ ਦਾ ਦਿਆਂਗਾ, ਕਰੋੜਾਂ ਵਿੱਚ ਖਲੋਤਾ ਵੀ ਤੈਨੂੰ ਇਕੱਲਾ ਨਜ਼ਰ ਆ ਜਾਏਗਾ। ਸਤਿਗੁਰੂ ਨੇ ਸਾਨੂੰ ਉਹ ਵਿਲੱਖਣਤਾ ਅੱਜ ਸਾਡੇ ਜੀਵਨ ਵਿੱਚ ਦਿੱਤੀ। ਅਸੀਂ ਜੇ ਬੱਚਿਆਂ ਨੂੰ ਹੌਲੀ ਹੌਲੀ ਇਹ ਗੱਲ ਦਾ ਨਿਰਣਾ ਦੱਸਾਂਗੇ ਤਾਂ ਫਿਰ ਜੀਵਨ ਵਿੱਚ ਪ੍ਰਾਪਤੀ ਹੈ। ਹੌਲੀ ਹੌਲੀ ਇਹਨਾਂ ਗੱਲਾਂ ਨੂੰ ਰੋਜ਼ 2 ਮਿੰਟ ਕੱਢ ਕੇ ਤੁਸੀਂ ਇੱਕ ਸਾਖੀ 'ਤੇ ਆਪਣੇ ਬੱਚੇ ਨੂੰ ਸੁਣਾ ਸਕਦੇ ਹੋ, ਇੱਕ ਛੋਟੀ ਜੀ, ਬਾਕੀ ਗੁਰੂ ਦੀ ਜ਼ਿੰਮੇਵਾਰੀ ਹੈ। ਜਦੋਂ ਪਾਠ ਕਰਦੇ ਹੋ ਸੁੱਤੇ ਬੱਚੇ ਲਾਗੇ ਵੀ ਪਾਠ ਕਰ ਸਕਦੇ ਹੋ, ਜਦੋਂ ਬੱਚਾ ਜਾਗਦਾ ਨੂੰ ਕੋਸ਼ਿਸ਼ ਕਰੋ ਬਿਠਾਓ ਆਪਣੇ ਕੋਲ ਵੀ ਤੂੰ ਬਾਣੀ ਪੜ੍ਹ ਜਾਂ ਸੁਣ, ਹੌਲੀ ਹੌਲੀ ਬੱਚੇ ਨੂੰ ਉਹ ਜਾਗ ਲੱਗਦੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਦੇ ਉੱਪਰ। ਜਦੋਂ ਅਸੀਂ ਇਸ ਤਰ੍ਹਾਂ ਤੁਰਾਂਗੇ ਤਾਂ ਫਿਰ ਜੀਵਨ ਵਿੱਚ ਅਸੀਂ ਆਪਣੀ ਪਨੀਰੀ ਆਪਣੀ ਪੀੜ੍ਹੀ ਸਾਂਭ ਸਕਦੇ ਹਾਂ, ਨਹੀਂ ਤਾਂ ਸਾਡੀਆਂ ਆਉਣ ਵਾਲੀਆਂ 3-4 ਪੀੜ੍ਹੀਆਂ ਤੋਂ ਬਾਅਦ ਔਰ ਸੱਚ ਜਾਣਿਓ ਅਸੀਂ ਗੋਰੇ ਹੋ ਜਾਵਾਂਗੇ। ਸੱਚ ਹੈ ਆਉਣ ਵਾਲੀਆਂ ਇੱਥੇ ਵੱਧ ਤੋਂ ਵੱਧ 2 ਹੋਰ ਪੀੜ੍ਹੀਆਂ ਹੋ ਸਕਦੀਆਂ ਨੇ ਕਿ ਜਿਨ੍ਹਾਂ ਦੇ ਅੰਦਰ ਸਿੱਖੀ ਸਿਧਾਂਤ ਅਤੇ ਸਿੱਖੀ ਵਿੱਦਿਆ ਪ੍ਰਗਟ ਹੋਏਗੀ ਅਤੇ ਆਉਣ ਵਾਲੇ ਸਮੇਂ ਦੇ ਅੰਦਰ ਔਰ ਇਹ ਬਹੁਤਾਂਤ ਵਿੱਚ ਫਰਕ ਪੈ ਜਾਏਗਾ ਜੇ ਅਸੀਂ ਜ਼ਿੰਮੇਵਾਰੀ ਨਾ ਸਾਂਭੀ, ਜੇ ਅਸੀਂ ਇਹ ਗੱਲ ਦਾ ਖਿਆਲ ਨਾ ਕੀਤਾ। ਇਸ ਕਰਕੇ ਇਹਨਾਂ ਗੱਲਾਂ ਦਾ ਖਾਸ ਖਿਆਲ ਆਪਣੇ ਜੀਵਨ ਵਿੱਚ ਰੱਖਣਾ ਲਾਜ਼ਮੀ ਹੈ ਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੇ ਗੁਰਸਿੱਖੀ ਨੂੰ ਘਰਾਂ ਵਿੱਚ ਜਿਉਂਦਾ ਰੱਖਣਾ ਹੈ ਤਾਂ ਉਹਦੇ ਵਾਸਤੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਵੀ ਫਰਕ ਵਿੱਚ ਰੱਖਣਾ ਪਏਗਾ। ਆਪਣੇ ਆਪ ਵਿੱਚ ਵੀ ਤੁਹਾਨੂੰ ਜਿਹੜਾ ਔਰ ਜ਼ਿੰਮੇਵਾਰੀਆਂ ਲੈਣੀਆਂ ਪੈਣਗੀਆਂ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਗੁਰਮੁਖ ਅੰਮ੍ਰਿਤ ਪੀਵਣਾ, ਗੁਰੂ ਦੇ ਸਨਮੁਖ ਹੋ ਕੇ ਅੰਮ੍ਰਿਤ ਪੀਵਣਾ ਦਾ ਅਰਥ ਕੀ ਹੈ? ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਮੁੱਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਕਮਾਉਣਾ ਮਤਲਬ ਅੰਮ੍ਰਿਤ ਪੀਣਾ ਹੈ। ਨਾਨਕ ਸ਼ਬਦ ਵਿਚਾਰ, ਸਤਿਗੁਰੂ ਜੀ ਕਹਿਣ ਲੱਗੇ ਨਾਨਕ ਜੀ ਜੀਵਨ ਵਿੱਚ ਜਦੋਂ ਸ਼ਬਦ ਦੀ ਵਿਚਾਰ ਆ ਜਾਏ, ਗੁਰਬਾਣੀ ਦਾ ਸ਼ਬਦ ਸਾਡੇ ਜੀਵਨ ਵਿੱਚ ਵਿਚਾਰ ਨੂੰ ਪ੍ਰਗਟ ਕਰਦਾ, ਉਸ ਦਿਨ ਫਿਰ ਬੰਦਾ ਅਡੋਲ ਰਹਿ ਜਾਂਦਾ, ਫਿਰ ਡੋਲਦਾ ਨਹੀਂ, ਕਮੀ ਨਹੀਂ ਆਉਂਦੀ ਕਿਸੇ ਗੱਲ ਦੀ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਅਸੀਂ ਜੀਵਨ ਵਿੱਚ ਬੱਚਿਆਂ ਦੇ ਜਨਮ ਦਿਨ ਦੇ ਸੰਬੰਧ ਵਿੱਚ ਹਾਜ਼ਰ ਹੁੰਦੇ ਹਾਂ, ਅਰਦਾਸ ਇੱਕ ਇਹ ਵੀ ਕਰੀਏ ਕਿ ਸਤਿਗੁਰੂ ਕਿਰਪਾ ਕਰੋ ਸਾਡੇ ਬੱਚਿਆਂ ਅੰਦਰ ਗੁਰਸਿੱਖੀ ਦੀ ਤਾਂਘ ਬਣੇ, ਗੁਰਸਿੱਖੀ ਦੀ ਜਾਗ ਲੱਗੇ, ਤਾਂ ਜੋ ਜੀਵਨ ਵਿੱਚ ਔਰ ਅਸੀਂ ਪ੍ਰਾਪਤੀ ਕਰਕੇ ਇਸ ਪਾਸੇ ਤੁਰ ਸਕੀਏ। ਅਤੇ ਸਤਿਗੁਰੂ ਸਾਹਿਬ ਮਹਾਰਾਜ ਅੱਗੇ ਜ਼ਿਕਰ ਕਰਦੇ ਨੇ ਮਹੱਲਾ ਤੀਜਾ, ਸਹਿਜੇ ਜਾਗੈ ਸਹਿਜੇ ਸੋਵੈ। ਮਹਾਰਾਜ ਕਹਿਣਗੇ ਸਹਿਜ ਵਿੱਚ ਜਾਗਣਾ ਅਤੇ ਸਹਿਜ ਵਿੱਚ ਸੌਣਾ, ਇਹਦਾ ਅਰਥ ਕੀ ਹੈ? ਸਹਿਜ ਵਿੱਚ ਕੌਣ ਜਾਗਦਾ ਹੈ? ਪੰਛੀ ਆਪਣੇ ਆਪ ਜਾਗਦੇ, ਸੂਰਜ ਅਸਤ ਹੋਣ ਤੋਂ ਬਾਅਦ ਸੌਂ ਜਾਂਦੇ, ਆਪਣੇ ਘਰਾਂ ਨੂੰ ਤੁਰਨੇ ਸ਼ੁਰੂ ਹੋ ਜਾਂਦੇ। ਸਹਿਜ ਵਿੱਚ ਜਾਗਣ ਦਾ ਅਰਥ ਕੀ ਹੈ ਕਿ ਤੁਹਾਡਾ ਸੌਣਾ, ਤੁਹਾਡਾ ਜਾਗਣਾ, ਤੁਹਾਡਾ ਉੱਠਣਾ, ਤੁਹਾਡਾ ਬੈਠਣਾ ਮਰਿਆਦਾ ਵਿੱਚ ਹੋਵੇ। ਤੁਹਾਡਾ ਸੌਣਾ ਵੀ ਕਲਪਨਾ ਨਾਲ ਨਾ ਹੋਵੇ, ਤੁਹਾਡਾ ਸੌਣਾ ਵੀ ਜਿਹੜਾ ਹੈ ਉਹ ਕਿਸੇ ਈਰਖਾ ਵੱਸ ਨਾ ਹੋਵੇ, ਤੁਹਾਡਾ ਉੱਠਣਾ ਵੀ ਕਿਸੇ ਦੀ ਵਿਰੋਧਤਾ ਨਾਲ ਸ਼ੁਰੂਆਤ ਨਾ ਹੋਵੇ। ਮਹਾਰਾਜ ਜੀ ਨੇ ਇਸੇ ਕਰਕੇ ਕਿਹਾ ਸੀ ਕਿ ਸੋਹਿਲਾ ਸਾਹਿਬ ਪੜ੍ਹ ਕੇ ਸੌਣ ਵਾਲਾ ਗੁਰਸਿੱਖ ਆਪਣੇ ਅੰਦਰ ਈਰਖਾ ਅਤੇ ਦਵੈਖ ਨਹੀਂ ਪ੍ਰਗਟ ਕਰਦਾ। ਜਦੋਂ ਚੌਂਕੜਾ ਮਾਰ ਕੇ ਅਸੀਂ ਸੋਹਿਲਾ ਸਾਹਿਬ ਦਾ ਪਾਠ ਕਰਕੇ ਸੌਵਾਂਗੇ ਬੱਚਿਆਂ ਦੇ ਕੋਲ, ਇਹ ਗੱਲ ਨਿਰਣੇ ਰੂਪ ਵਿੱਚ ਅਸੀਂ ਛੋਟੇ ਹੁੰਦੇ ਸੀ ਅਤੇ ਸਾਡੇ ਮਾਤਾ ਜੀ ਨੇ ਬਹਿ ਕੇ ਪਾਠ ਕਰਨਾ ਸੋਹਿਲਾ ਸਾਹਿਬ, ਉਹਨਾਂ ਨੇ ਅਸੀਂ ਲੰਮੇ ਪੈਣਾ, ਜਦੋਂ ਸੌਣ ਲੱਗਣਾ ਉਹਨਾਂ ਨੇ ਉੱਚੀ ਪਾਠ ਕਰਨਾ, ਅਸੀਂ ਕਿਸੇ ਵੇਲੇ ਹੱਸਣਾ ਸ਼ਬਦ ਪੜ੍ਹਨੇ ਜਦੋਂ ਉਹਨਾਂ ਨੇ, ਪਰ ਸੋਹਿਲਾ ਸਾਹਿਬ ਉਹਨਾਂ ਨੇ ਉੱਚੀ ਉੱਚੀ ਪੜ੍ਹ ਕੇ ਸਾਨੂੰ ਸੁਣਾ ਕੇ ਅਤੇ ਫਿਰ ਸਵਾਉਣਾ। ਅਤੇ ਸਵੇਰੇ ਉਹਨਾਂ ਇੱਕ ਕੱਪੜਾ ਵਿਛਾ ਲੈਣਾ, ਖੇਸ ਜਿਹਨੂੰ ਕਹਿ ਦਿੰਦੇ, ਉਹ ਜ਼ਮੀਨ 'ਤੇ ਵਿਛਾਉਣਾ ਅਤੇ ਜਦੋਂ ਸਾਨੂੰ ਉਠਾਉਣਾ ਅਤੇ ਕਹਿਣਾ ਨਾਲ ਗੁਟਕਾ ਸਾਹਿਬ ਲੈ ਕੇ ਇੱਥੇ ਬੈਠੋ। ਅਤੇ ਇਸ ਜੀਵਨ ਵਿੱਚ ਹੌਲੀ ਹੌਲੀ ਕਰਕੇ ਉਹ ਜੀਵਨ ਦੀ ਤਬਦੀਲੀ। ਮਹਾਰਾਜ ਨੇ ਕਿਹਾ ਵੀ ਤੂੰ ਸੌਵੇਂ ਅਤੇ ਗੁਰੂ ਦੀ ਕੀਰਤੀ ਕਰਕੇ, ਅਕਾਲ ਪੁਰਖ ਦੀ ਬੰਦਗੀ ਕਰਕੇ ਤੇਰਾ ਅੰਮ੍ਰਿਤ ਵੇਲਾ ਹੋਵੇ ਅਤੇ ਤੂੰ ਜਪਜੀ ਸਾਹਿਬ ਦਾ ਪਾਠ ਆਰੰਭ ਕਰੇ। ਸੌਣ ਵੇਲੇ ਵੀ ਸਿਫਤ ਅਤੇ ਉੱਠਣ ਵੇਲੇ ਵੀ ਸਿਫਤ,
ਜੀਵਨ ਦੇ ਅੰਦਰ ਉਹ ਪ੍ਰੋਟੈਕਸ਼ਨ ਜਦੋਂ ਜੀਵਨ ਵਿੱਚ ਜਪਜੀ ਸਾਹਿਬ ਦਾ ਪਾਠ ਅਤੇ ਸੋਹਿਲਾ ਸਾਹਿਬ ਸਾਰੀ ਰਾਤ ਤੁਹਾਡੇ ਜੀਵਨ ਨੂੰ ਪਲਟੀ ਕਰੇ। ਪਰ ਇਹ ਲਾਜ਼ਮੀ ਹੈ। ਪਰ ਅੱਜ ਦਾ ਹਾਲਾਤ ਇਹ ਹੈ ਕਿ ਸਾਡਾ ਫੋਨ ਹੱਥ ਵਿੱਚੋਂ ਡਿੱਗ ਪੈਂਦਾ ਅਤੇ ਫਿਰ ਪਤਾ ਲੱਗਦਾ ਵੀ ਸਵੇਰ ਹੋ ਗਈ, ਪਤਾ ਹੀ ਨਹੀਂ ਲੱਗਾ ਰਾਤੀ ਨੀਂਦ ਕਿਹੜੇ ਵੇਲੇ ਆ ਗਈ, ਸੋਹਿਲਾ ਸਾਹਿਬ ਤੋਂ ਬੜੀ ਦੂਰ ਰਹਿ ਗਏ। ਇਸ ਕਰਕੇ ਮਹਾਰਾਜ ਜੀ ਕਹਿੰਦੇ ਸਹਿਜੇ ਜਾਗੇ। ਸਹਿਜੇ ਜਾਗੇ ਦਾ ਅਰਥ ਹੈ ਸਹਿਜ ਵਿੱਚ ਜਾਗਣਾ, ਸਹਿਜ ਵਿੱਚ ਸੌਣਾ। ਭਾਵ ਕਹਿਣ ਤੋਂ ਇਹ ਹੈ ਮਰਿਆਦਾ ਵਿੱਚ ਸੌਵੇਂ ਅਤੇ ਮਰਿਆਦਾ ਵਿੱਚ ਉੱਠੇ, ਸਹਿਜ ਅਵਸਥਾ ਵਿੱਚ। ਅਤੇ ਅਗਲੀ ਅਵਸਥਾ ਹੈ ਜਾਗਣਾ। ਇਹਦਾ ਅੰਤਰੀਵ ਅਰਥ ਕੀ? ਇਹਦਾ ਅੰਤਰੀਵ ਅਰਥ ਹੈ ਕਿ ਨਿੱਜ ਕਰਕੇ ਜਾਗਣਾ। ਸਤਿਗੁਰੂ ਸਾਹਿਬ ਕਹਿਣਗੇ ਜਿਹੜੀ ਸੁਪਨ ਅਵਸਥਾ ਤੋਂ ਜਾਗ੍ਰਿਤ ਅਵਸਥਾ ਤੱਕ ਜਾਣਾ, ਮਹਾਰਾਜ ਕਹਿਣ ਲੱਗੇ ਇਸ ਜੀਵਨ ਵਿੱਚ ਸਹਿਜੇ ਜਾਗੈ। ਸਹਿਜ ਅਵਸਥਾ ਵਿੱਚ ਉਹ ਇਨਸਾਨ ਜਾਗ ਜਾਂਦਾ ਹੈ ਅਤੇ ਸਹਿਜ ਅਵਸਥਾ ਦੇ ਵਿੱਚ ਉਹ ਇਨਸਾਨ ਇਸ ਜੀਵਨ ਵਿੱਚ ਸੌਂਦਾ ਹੈ, ਆਪਣੀ ਜੀਵਨ ਦੀ ਨੀਂਦ ਪੂਰੀ ਕਰਦਾ। ਪਰ ਮਹਾਰਾਜ ਜੀ ਕਹਿੰਦੇ ਗੁਰਮੁਖ ਅਨਦਿਨ ਉਸਤਤ ਹੋਵੇ, ਜਿਹੜਾ ਗੁਰੂ ਦੇ ਸਨਮੁਖ ਬੈਠਾ ਹੈ। ਸਤਿਗੁਰੂ ਜੀ ਕਹਿੰਦੇ ਗੁਰੂ ਦੇ ਸਨਮੁਖ ਬੈਠਣ ਵਾਲੇ ਦੇ ਅੰਦਰ ਦਿਨ ਰਾਤ ਉਸਤਤ ਹੁੰਦੀ। ਸਹਿਜੇ ਜਾਗੈ, ਸਹਿਜੇ ਸੋਵੈ, ਗੁਰਮੁਖ ਅਨਦਿਨ ਉਸਤਤ ਹੋਵੇ। ਸਤਿਗੁਰੂ ਜੀ ਕਹਿੰਦੇ ਗੁਰੂ ਦੇ ਸਨਮੁਖ ਬੈਠਣ ਵਾਲੇ ਦੇ ਅੰਦਰ ਦਿਨ ਰਾਤ ਉਸਤਤ ਚੱਲਦੀ ਹੈ। ਗੁਰਮੁਖ ਅਨਦਿਨ ਉਸਤਤ ਹੋਵੇ। ਫਿਰ ਅੱਗੇ ਪਾਤਸ਼ਾਹ ਜੀ ਕਹਿਣ ਲੱਗੇ ਦਿਨ ਰਾਤ ਮਨਮੁਖ ਭਰਮੈ ਸਹਿਸਾ ਹੋਵੇ। ਪਰ ਜਿਹੜਾ ਮਨ ਦੇ ਪਿੱਛੇ ਤੁਰਦਾ ਹੈ, ਮਨ ਦੇ ਹੁਕਮ ਅਨੁਸਾਰ ਚੱਲਦਾ, ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਇਹ ਗੱਲ ਦਾ ਵੀ ਖਿਆਲ ਕਰਿਓ ਕਿ ਜੀਵਨ ਦੇ ਅੰਦਰ ਮਨਮੁਖ ਭਰਮੈ ਸਹਿਸਾ ਹੋਵੇ। ਮਨ ਦੇ ਪਿੱਛੇ ਤੁਰਨ ਵਾਲਾ ਸੰਸੇ ਵਿੱਚ ਹੈ, ਸ਼ੰਕੇ ਵਿੱਚ ਹੈ, ਉਹਦੇ ਅੰਦਰ ਸ਼ੰਕਾ ਬਿਰਤੀ ਬਣੀ ਹੋਈ ਹੈ, ਉਹਦੇ ਅੰਦਰ ਇਕਾਗਰਤਾ ਜਾਂ ਟਿਕਾ ਨਹੀਂ ਬਣਦਾ ਹੈ, ਅੰਦਰ ਸ਼ੰਕਾ ਰਹਿੰਦਾ ਹੈ, ਭਰੋਸਾ ਨਹੀਂ ਰਹਿੰਦਾ। ਫਿਰ ਸਤਿਗੁਰੂ ਜੀ ਕਹਿੰਦੇ ਮਨਮੁਖ ਭਰਮੈ ਸਹਿਸਾ ਹੋਵੇ, ਅੰਤਰ ਚਿੰਤਾ, ਨਿੱਜ ਦੇ ਵਿੱਚ ਚਿੰਤਾ ਬਣੀ ਰਹਿੰਦੀ ਹੈ ਵੀ ਆਹ ਕੰਮ ਹੋਏਗਾ ਕਿ ਨਹੀਂ ਹੋਏਗਾ, ਆਹ ਕਾਰਜ ਬਣੇਗਾ ਕਿ ਨਹੀਂ ਬਣੇਗਾ, ਪਤਾ ਨਹੀਂ ਆਹ ਕੰਮ ਹੋਵੇਗਾ ਕਿ ਨਹੀਂ ਹੋਏਗਾ। ਸਤਿਗੁਰੂ ਸਾਹਿਬ ਜੀ ਦੀ ਬਾਣੀ ਪੜ੍ਹੀ, ਅੰਮ੍ਰਿਤ ਵੇਲੇ ਉੱਠਦੇ ਹਾਂ ਜਾਗਦੇ ਹਾਂ, ਪਤਾ ਨਹੀਂ ਅਸਰ ਹੋਏਗਾ ਕਿ ਨਹੀਂ ਹੋਏਗਾ, ਇਹ ਹੈ ਸੰਸਾ। ਪਰ ਮਹਾਰਾਜ ਜੀ ਕਹਿੰਦੇ ਅੰਤਰ ਚਿੰਤਾ, ਆਹ ਕਾਰਜ ਰਾਸ ਹੋਏਗਾ ਕਿ ਨਹੀਂ ਹੋਏਗਾ, ਇਸ ਗੱਲ ਦੀ ਅੰਦਰ ਚਿੰਤਾ ਹੀ ਰਹਿੰਦੀ ਹੈ। ਨੀਂਦ ਨਾ ਸੋਵੇ, ਸਤਿਗੁਰੂ ਕਹਿਣਗੇ ਨੀਂਦ ਪ੍ਰਗਟ ਵੀ ਹੋਵੇ ਤਾਂ ਇਨਸਾਨ ਸੌਂ ਨਹੀਂ ਸਕਦਾ। ਕਾਰਨ ਸਤਿਗੁਰੂ ਜੀ ਕਹਿੰਦੇ ਕਾਰਨ ਚਿੰਤਾ ਹੈ, ਚਿੰਤਤ ਹੀ ਦਿਸੈ ਸਭ ਕੋਏ। ਮਹਾਰਾਜ ਜੀ ਕਹਿੰਦੇ ਇੱਕ ਇੱਥੇ ਇੱਕ ਬੰਦਾ ਚਿੰਤਾ ਵਿੱਚ ਥੋੜ੍ਹੀ ਹੈ, ਚਿੰਤਤ ਹੀ ਦਿਸੈ ਸਭ ਕੋਏ, ਸਾਰਾ ਸੰਸਾਰ ਚਿੰਤਾ ਵਿੱਚ ਹੈ। ਅਤੇ ਸਤਿਗੁਰੂ ਫਿਰ ਕਰੀਏ ਕਿ ਸੁੱਖ ਕਿੱਥੋਂ ਮਿਲੇ? ਮਹਾਰਾਜ ਕਹਿਣਗੇ ਚਿੰਤਤ ਹੀ ਦਿਸੈ ਸਭ ਕੋਏ, ਚਿੱਤੈ ਏਕ ਤਹੀ ਸੁੱਖ ਹੋਏ। ਮਹਾਰਾਜ ਕਹਿਣਗੇ ਜਦੋਂ ਇੱਕ ਚੇਤੇ ਆ ਜਾਏ ਤੇ ਤਾਂ ਜੀਵਨ ਵਿੱਚ ਸੁੱਖ ਦੀ ਪ੍ਰਾਪਤੀ। ਚਿੰਤਤ ਹੀ ਦਿਸੈ ਸਭ ਕੋਏ, ਚੇਤੈ ਏਕ ਤਹੀ ਸੁੱਖ ਹੋਏ। ਇੱਕ ਚੇਤੇ ਆ ਗਿਆ ਤੇ ਆਤਮਿਕ ਸੁੱਖ ਹੈ। ਸਤਿਗੁਰੂ ਸਾਹਿਬ ਮਹਾਰਾਜ ਵਾਰ ਵਾਰ ਇਸ ਗੱਲ ਦਾ ਨਿਰਣਾ ਕਰਦੇ, ਗਿਆਨੀ ਜਾਗੈ ਸਵੈ ਸੁਭਾਏ। ਮਹਾਰਾਜ ਜੀ ਕਹਿਣ ਲੱਗੇ ਗਿਆਨੀ, ਗਿਆਨਵਾਨ ਪੁਰਖ ਜਿਹੜਾ ਹੈ ਉਹ ਜਾਗ ਜਾਂਦਾ ਹੈ, ਆਤਮਿਕ ਅਵਸਥਾ ਕਰਕੇ, ਨਿੱਜ ਕਰਕੇ ਉਹ ਜਾਗ ਜਾਂਦਾ ਹੈ। ਗਿਆਨੀ ਜਾਗੈ ਸਵੈ ਸੁਭਾਏ, ਮਹਾਰਾਜ ਕਹਿਣ ਲੱਗੇ ਉਹ ਸਹਿਜ ਦੀ ਅਵਸਥਾ ਵਿੱਚ ਆਣ ਕੇ ਜਾਗ ਜਾਂਦਾ ਹੈ, ਅਤੇ ਸਹਿਜ ਸੁਭਾਅ ਦੀ ਅਵਸਥਾ ਦੇ ਵਿੱਚ ਉਹ ਜੀਵਨ ਦੇ ਵਿੱਚ ਆਪਣੇ ਨਿੱਜ ਜੀਵਨ ਨੂੰ ਮਹਾਰਾਜ ਕਹਿਣ ਲੱਗੇ ਉਹ ਬਤੀਤ ਕਰਦਾ। ਇੱਥੇ ਇਸ ਅਵਸਥਾ ਵਿੱਚ ਨਾਨਕ ਨਾਮ ਰਤਿਆ ਬਲ ਜਾਓ। ਸਤਿਗੁਰੂ ਜੀ ਕਹਿੰਦੇ ਮੈਂ ਕੁਰਬਾਨ ਹਾਂ ਉਹਨਾਂ ਤੋਂ ਜਿਨ੍ਹਾਂ ਦੇ ਅੰਦਰ ਨਾਮ ਦੀ ਅਵਸਥਾ ਬਣ ਗਈ, ਜਿਹੜੇ ਰੁੱਤੇ ਗਏ, ਜੁੜ ਗਏ। ਨਾਨਕ ਨਾਮ ਰਤਿਆ ਬਲ ਜਾਓ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਜਿਹੜੇ ਨਾਮ ਦੇ ਵਿੱਚ ਬਿਲਕੁਲ ਰੱਤੇ ਗਏ, ਪਾਤਸ਼ਾਹ ਜੀ ਕਹਿਣ ਲੱਗੇ ਮੈਂ ਉਹਨਾਂ ਤੋਂ ਬਲਿਹਾਰ, ਮੈਂ ਉਹਨਾਂ ਤੋਂ ਕੁਰਬਾਨ ਹਾਂ। ਅਗਲੀ ਅਵਸਥਾ ਵਿੱਚ ਪੌੜੀ, ਸੇ ਹਰ ਨਾਮ ਧਿਆਵੈ ਜੋ ਹਰ ਰਤਿਆ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਸੇ ਦਾ ਅਰਥ ਹੈ ਉਹ ਗੁਰਮੁਖ ਅਭਿਆਸੀ। ਸੇ ਹਰ ਨਾਮ ਧਿਆਵੈ, ਪਾਤਸ਼ਾਹ ਕਹਿਣ ਲੱਗੇ ਉਹ ਅਵਸਥਾ ਦੇ ਵਿੱਚ ਨਾਮ ਧਿਆਉਣ ਵਾਲੇ ਬੰਦਗੇ, ਬੰਦਗੀ ਵਿੱਚ ਲੀਨ ਰਹਿਣ ਵਾਲੇ, ਸੇ ਹਰ ਨਾਮ ਧਿਆਵੈ ਜੋ ਹਰ ਰਤਿਆ। ਕਹਿੰਦੇ ਨੇ ਉਹੀ ਨਾਮ ਨੂੰ ਧਿਆ ਸਕਦੇ ਜਿਹੜੇ ਨਿੱਜ ਕਰਕੇ ਕਰਤੇ ਪੁਰਖ ਦੇ ਵਿੱਚ ਰੱਤੇ ਗਏ, ਜੁੜ ਗਏ, ਸਮਰਪਿਤ ਹੋ ਗਏ, ਜਿਨ੍ਹਾਂ ਦੇ ਅੰਦਰ ਅਕੀਦਾ ਭਰੋਸਾ ਜਿਹੜਾ ਉਹ ਵਿਸ਼ਵਾਸ ਰਹਿ ਗਿਆ।
ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਸੇ ਉਹ ਵਿਅਕਤੀ ਹਰ ਨਾਮ ਧਿਆਵੇ ਕਰਤੇ ਪੁਰਖ ਦੀ ਬੰਦਗੀ ਵਿੱਚ ਲੀਨ ਰਹਿੰਦੇ ਜਪਦੇ ਹਨ ਜੋ ਹਰ ਰੱਤਿਆ। ਮਹਾਰਾਜ ਕਹਿਣਗੇ ਜਿਹੜੇ ਹਰ ਨਿਰੰਕਾਰ ਦੇ ਵਿੱਚ ਰੱਤੇ ਗਏ ਜੁੜ ਗਏ ਜਿਨ੍ਹਾਂ ਦਾ ਨਿੱਜ ਕਰਤੇ ਪੁਰਖ ਦੀ ਅਵਸਥਾ ਦੇ ਵਿੱਚ ਬਿਲਕੁਲ ਟਿਕ ਗਿਆ ਹੈ ਅਤੇ ਉਹਨਾਂ ਦਾ ਜੀਵਨ ਹੈ ਹਰ ਇੱਕ ਧਿਆਵੇ ਇੱਕ ਇੱਕੋ ਹਰ ਸੱਤਿਆ। ਉਹਨਾਂ ਨੂੰ ਪਤਾ ਹੈ ਕਿ ਦੁਨੀਆ 'ਤੇ ਇੱਕੋ ਸੱਤਿਆ ਕੰਮ ਕਰ ਰਹੀ ਹੈ ਔਰ ਉਹਨੂੰ ਇੱਕ ਜਾਣ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਹਰ ਇੱਕ ਧਿਆਵੇ ਇੱਕ ਨੂੰ ਧਿਆਉਂਦੇ ਨੇ ਇੱਕ। ਉਹਨਾਂ ਨੂੰ ਪਤਾ ਹੈ ਕਿ ਸੰਸਾਰ 'ਤੇ ਹੈ ਵੀ ਇੱਕ ਇੱਕੋ ਹਰ ਸੱਤਿਆ ਇਹ ਸਾਰੀ ਸੱਤਿਆ ਜਿਹਦੇ ਤੋਂ ਜਨਮ ਮਰਨ ਪ੍ਰਤਪਾਲਣਾ ਹੋ ਰਹੀ ਹੈ। ਸਤਿਗੁਰੂ ਕਹਿਣਗੇ ਸਾਰੀ ਸੱਤਿਆ ਇੱਕ ਤੋਂ ਹੀ ਹੈ ਇੱਕ ਤੋਂ ਬਾਹਰ ਨਹੀਂ ਹਰ ਇੱਕੋ ਵਰਤ ਹੈ ਇੱਕ। ਮਹਾਰਾਜ ਜੀ ਕਹਿੰਦੇ ਨਿਰੰਕਾਰ ਇੱਕੋ ਹੀ ਹੈ ਜਿਹੜਾ ਸਾਰਿਆਂ ਵਿੱਚ ਵਰਤਦਾ ਪਿਆ ਹੈ ਹਰ ਇੱਕੋ ਵਰਤ ਹੈ ਇੱਕ ਇੱਕੋ ਉਤਪੱਤਿਆ। ਮਹਾਰਾਜ ਕਹਿਣਗੇ ਇੱਕੋ ਤੋਂ ਉਤਪੱਤੀ ਹੋਈ ਅਤੇ ਇੱਕੋ ਹੀ ਸੰਸਾਰ 'ਤੇ ਵਰਤਦਾ ਪਿਆ ਹੈ ਇੱਕ ਤੋਂ ਬਗੈਰ ਨਹੀਂ। ਏਕ ਅਨੇਕ ਵਿਆਪਤ ਪੂਰਤ ਜਤ ਦੇਖੋ ਤਤ ਸੋਈ। ਮਹਾਰਾਜ ਜੀ ਕਹਿਣਗੇ ਇੱਕੋ ਹੀ ਹੈ ਜਿਹੜਾ ਸੰਪੂਰਨ ਅਨੇਕਤਾ ਦੇ ਵਿੱਚ ਵੀ ਇੱਕ ਹੋ ਕੇ ਵਿਆਪਕ ਹੈ ਸਾਰਿਆਂ ਵਿੱਚ। ਜਿੱਥੇ ਸਤਿਗੁਰੂ ਜੀ ਨੇ ਕਿਹਾ ਸਭੈ ਘੱਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾਂ ਕੋ ਬੋਲੇ ਰੇ। ਇੱਕੋ ਹੀ ਕਰਤਾ ਪੁਰਖ ਜਿਹੜਾ ਹੈ ਉਹ ਸਾਰਿਆਂ ਵਿੱਚ ਇਕਾਗਰ ਇੱਕੋ ਬੈਠਾ ਹੋਇਆ ਹੈ ਸਾਰਿਆਂ ਵਿੱਚ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਇਸ ਜੀਵਨ ਵਿੱਚ ਜੋ ਹਰ ਨਾਮ ਧਿਆਵੇ ਤਿੰਨ ਡਰ ਸੱਤ ਘੱਤਿਆ। ਸਤਿਗੁਰੂ ਜੀ ਕਹਿੰਦੇ ਜਿਹੜੇ ਕਰਤੇ ਪੁਰਖ ਦੀ ਬੰਦਗੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਦੇ ਦਾ ਤਾਂ ਕਹਿਣ ਲੱਗੇ ਉਹਨਾਂ ਨੇ ਡਰ ਜਿਹੜਾ ਹੈ ਉਹ ਸੱਟ ਘੱਤਿਆ ਦਾ ਅਰਥ ਆਪਣਾ ਡਰ ਜੀਵਨ ਵਿੱਚੋਂ ਤਿਆਗ ਦਿੱਤਾ ਸੁੱਟ ਦਿੱਤਾ ਹੈ ਖਤਮ ਕਰ ਦਿੱਤਾ। ਉਹਨਾਂ ਅੰਦਰੋਂ ਡਰ ਖਤਮ ਹੋ ਗਿਆ ਉਹ ਭੈ ਵਿੱਚ ਜੀਵਨ ਵਿੱਚ ਬਤੀਤ ਨਹੀਂ ਕਰ ਦੁਨੀਆਂ ਦੇ ਭੈ ਨਹੀਂ ਹਨ ਉਹਨਾਂ ਨੂੰ ਕਿਉਂਕਿ ਸਤਿਗੁਰੂ ਸਾਹਿਬ ਕਹਿਣਗੇ ਉਹ ਤਾਂ ਇਸ ਅਵਸਥਾ ਵਿੱਚ ਆ ਜਾਂਦਾ ਕਿ ਭੈ ਕਾਹੂ ਕੋ ਦੇਤ ਨੈ ਨਹਿ ਭੈ ਮਾਨਤ ਆਨ। ਸਤਿਗੁਰੂ ਸਾਹਿਬ ਕਹਿਣ ਲੱਗੇ ਅਸਲ ਵਿੱਚ ਉਹ ਇਨਸਾਨ ਜੀਵਤ ਸੰਸਾਰ ਦੇ ਵਿੱਚ ਜਿਉਂਦਾ ਹੈ ਜਿਹੜਾ ਨਾ ਤਾਂ ਕਿਸੇ ਨੂੰ ਡਰਾਉਂਦਾ ਅਤੇ ਨਾ ਫਿਰ ਕਿਸੇ ਤੋਂ ਡਰਦਾ ਹੈ। ਇਸ ਕਰਕੇ ਪਾਤਸ਼ਾਹ ਜੀ ਕਹਿਣ ਲੱਗੇ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕੀ ਸਰਨ ਸਗਲ ਪੈਲਾ ਥੇ ਦੁੱਖ ਬਿਨਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸਵਾਮੀ ਪੂਰਾ ਸਤਿਗੁਰ ਧਿਆਇਆ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਜ਼ਿਕਰ ਕਰਦੇ ਕਿ ਜੀਵਨ ਵਿੱਚ ਜੋ ਹਰ ਨਾਮ ਧਿਆਵੇ ਤਿੰਨ ਡਰ ਸੱਟ ਘੱਤਿਆ। ਜਿਨ੍ਹਾਂ ਨੇ ਕਰਤੇ ਪੁਰਖ ਦੀ ਬੰਦਗੀ ਆਪਣੇ ਜੀਵਨ ਵਿੱਚ ਕੀਤੀ ਮਹਾਰਾਜ ਕਹਿਣਗੇ ਉਹਨਾਂ ਨੇ ਦੁਨਿਆਵੀ ਡਰ ਸੁੱਟ ਕੇ ਜਿਹੜੇ ਨੇ ਉਹ ਆਪਣਾ ਛੁਟਕਾਰਾ ਪ੍ਰਗਟ ਕਰ ਲਿਆ ਕੋਈ ਡਰ ਉਹਨਾਂ ਦੇ ਜੀਵਨ ਵਿੱਚ ਨਹੀਂ ਹੈ ਉਹ ਡਰਦੇ ਨਹੀਂ ਹਨ। ਅਤੇ ਸਤਿਗੁਰੂ ਸਾਹਿਬ ਕਹਿਣਗੇ ਸਭ ਤੋਂ ਵੱਡਾ ਡਰ ਮੌਤ ਦਾ ਹੈ ਉਹ ਮੌਤ ਨੂੰ ਵੀ ਅਟੱਲ ਸੱਚਾਈ ਜਾਣ ਕੇ ਇਸ ਜੀਵਨ ਦੇ ਵਿੱਚੋਂ ਉਸ ਕਰਤੇ ਪੁਰਖ ਦੇ ਪ੍ਰਥਾਏ ਸਮਰਪਿਤ ਰਹਿੰਦੇ। ਗੁਰਮਤੀ ਦੇਵੇ ਆਪ ਮਹਾਰਾਜ ਕਹਿਣਗੇ ਗੁਰੂ ਦੀ ਮਤ ਅਨੁਸਾਰ ਉਹ ਕਿਰਪਾ ਕਰਕੇ ਆਪ ਬਖਸ਼ਿਸ਼ ਕਰਦਾ ਹੈ ਉਹ ਆਪ ਗੁਰੂ ਦੀ ਮਤ ਦਿੰਦਾ ਹੈ। ਗੁਰਮਤੀ ਦੇਵੇ ਆਪ ਗੁਰਮੁਖ ਹਰ ਜਪਿਆ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਉਹ ਗੁਰੂ ਦੀ ਮਤ ਦੁਆਰਾ ਆਪ ਬਖਸ਼ਿਸ਼ ਦਿੰਦਾ ਹੈ ਆਪ ਰਹਿਮਤ ਕਰਦਾ ਹੈ ਪਰ ਗੁਰਮੁਖ ਹਰ ਜਪਿਆ ਗੁਰੂ ਦੇ ਮੁਖ ਵਿੱਚੋਂ ਨਿਕਲਿਆ ਹੋਇਆ ਉਪਦੇਸ਼ ਜਿਹਦੇ ਰਾਹੀਂ ਹਰ ਅਕਾਲ ਪੁਰਖ ਨੂੰ ਜਪ ਲਿਆ। ਦੂਸਰੀ ਵਿਚਾਰ ਗੁਰਮੁਖ ਹਰ ਜਪਿਆ ਗੁਰਮੁਖਾਂ ਨੇ ਗੁਰੂ ਦੇ ਸਨਮੁਖ ਹੋਣ ਵਾਲਿਆਂ ਨੇ ਅਕਾਲ ਪੁਰਖ ਨੂੰ ਜਪ ਲਿਆ ਹੈ ਜੀਵਨ ਵਿੱਚ ਉਹਨਾਂ ਦਾ ਨਿੱਜ ਦਾ ਅਭਿਆਸ ਕਰਤੇ ਪੁਰਖ ਦੀ ਯਾਦ ਦੇ ਵਿੱਚ ਜੁੜ ਗਿਆ ਹੈ। ਸਤਿਗੁਰੂ ਸਾਹਿਬ ਕਹਿਣ ਲੱਗੇ ਇਸ ਜੀਵਨ ਵਿੱਚ ਉਹਨਾਂ ਦਾ ਅੰਦਰ ਇਸ ਤਰ੍ਹਾਂ ਦੀ ਬਿਰਤੀ ਵਿੱਚ ਰਹਿੰਦਾ ਹੈ ਕਿ ਹਰ ਹਰ ਜਪਨ ਜਪ ਲੋਚ ਲੁਚਾਨੀ ਹਰ ਕਿਰਪਾ ਕਰ ਬਨਵਾਲੀ। ਇਸ ਅਵਸਥਾ ਵਿੱਚ ਆਣ ਕੇ ਉਹਨਾਂ ਦੀ ਬਿਰਤੀ ਜਿਹੜੀ ਹੈ ਉਹ ਸਮਰਪਣ ਭਾਵਨਾ ਦੇ ਵਿੱਚ ਟਿਕ ਜਾਂਦੀ ਹੈ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਗੁਰੂ ਦੇ ਸਨਮੁਖ ਹੋਣਾ ਗੁਰੂ ਵਾਲੇ ਪਾਸੇ ਤੁਰਨਾ ਸਭ ਤੋਂ ਵੱਡੀ ਜੀਵਨ ਵਿੱਚ ਪ੍ਰਾਪਤੀ ਹੈ ਗੁਰਮੁਖ ਹੋਣਾ। ਗੁਰੂ ਦੁਆਰਾ ਦਿੱਤਾ ਗਿਆ ਸਤਿਗੁਰੂ ਜੀ ਨੇ ਤੇ ਇਹ ਵੀ ਨਿਰਣਾ ਕਰ ਦਿੱਤਾ ਕਿ ਜਿੱਦਣ ਸਤਿਗੁਰੂ ਸਾਹਿਬ ਜੀ ਦੇ ਸਨਮੁਖ ਹੋਣਾ ਜਾਂ ਸਤਿਗੁਰੂ ਸਾਹਿਬ ਜੀ ਦੇ ਮੁੱਖ ਵਿੱਚੋਂ ਨਿਕਲੇ ਉਪਦੇਸ਼ ਨੂੰ ਕਮਾਉਣਾ ਹੈ
ਅਤੇ ਉਹਦੇ ਵਾਸਤੇ ਕੁਝ ਨਿਯਮ ਮਹਾਰਾਜ ਜੀ ਨੇ ਲਾਗੂ ਕਰਕੇ ਸਮਝਾਏ ਸੀ ਕਿ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰਨਾਲੇ। ਨਿੱਜ ਕਰਕੇ ਅੰਦਰੋਂ ਗੁਰੂ ਵਾਲੇ ਪਾਸੇ ਜੀ ਕਰਕੇ ਗੁਰੂ ਵਾਲੇ ਪਾਸੇ ਰਹੇ। ਬਾਹਰੋਂ ਤੇ ਜੁੜਨਾ ਹੈ, ਬਾਹਰੋਂ ਤੇ ਸਮਰਪਿਤ ਹੋਣਾ ਹੈ, ਗੁਰਦੁਆਰਾ ਸਾਹਿਬ ਬੈਠਣਾ ਹੈ, ਸਤ ਸੰਗਤ ਕਰਨੀ ਹੈ, ਪਰ ਮਹਾਰਾਜ ਜੀ ਕਹਿੰਦੇ ਉਹਦੇ ਅੰਦਰ ਦੀ ਅਵਸਥਾ ਬਦਲੇਗੀ ਤਾਂ ਜੇ ਨਿੱਜ ਕਰਕੇ ਜੁੜਿਆ ਹੋਇਆ। ਸਤਿਗੁਰੂ ਜੀ ਨੇ ਕਿਹਾ ਨਾ, ਦਿਲੋਂ ਮੁਹੱਬਤ ਜਿੰਨ, ਭਗਤ ਫਰੀਦ ਸਾਹਿਬ, ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸਿਕਾਂਡੇ ਕੱਚਿਆ। ਇਸ ਕਰਕੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰਨਾਲੇ। ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ, ਆਪ ਛੱਡ ਆਪਣੇ ਅੰਦਰ ਦੀ ਹਉਮੈ ਛੱਡੇ, ਸਦਾ ਰਹੇ ਪਰਨੇ ਸਮਰਪਿਤ ਭਾਵ ਵਿੱਚ ਰਹੇ। ਗੁਰਬਿਨ ਅਵਰ ਨਾ ਜਾਣੇ ਕੋਏ, ਕਹੇ ਨਾਨਕ ਸੁਣ ਹੋ ਸੰਤੋ ਸੋ ਸਿੱਖ ਸਨਮੁਖ ਹੋਏ। ਸਤਿਗੁਰੂ ਜੀ ਕਹਿਣ ਲੱਗੇ ਇਸ ਜੀਵਨ ਵਿੱਚ ਉਹ ਗੁਰੂ ਕਾ ਸਿੱਖ ਸਨਮੁਖਤਾਈ ਵਾਲੀ ਬਿਰਤੀ ਰੱਖਣ ਵਾਲਾ, ਉਹ ਸਨਮੁਖ ਹੁੰਦਾ ਹੈ, ਉਹਦੇ ਅੰਦਰ ਸਨਮੁਖਤਾਈ ਹੈ। ਇਸ ਕਰਕੇ ਸਤਿਗੁਰੂ ਵਾਲੇ ਪਾਸੇ ਜਦੋਂ ਵੀ ਆਪਾਂ ਤੁਰਾਂਗੇ ਤਾਂ ਇਸ ਗੱਲ ਦਾ ਖਿਆਲ ਸਾਨੂੰ ਸਾਰਿਆਂ ਨੂੰ ਗੁਰਮੁਖੋਂ ਰੱਖਣਾ ਪਏਗਾ ਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਜੇ ਸਨਮੁਖ ਹੋਣ ਵਾਲੀ ਜਿਹੜੀ ਬਿਰਤੀ ਸਾਡੇ ਅੰਦਰ ਹੈ ਉਹ ਨਿੱਜ ਕਰਕੇ ਹੋਏ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅੱਜ ਦਾ ਇਹ ਪਾਵਨ ਸ਼ਬਦ ਜੋ ਸਤਿਗੁਰੂ ਸਾਹਿਬ ਜੀ ਨੇ ਸਾਡੇ ਸਨਮੁਖ ਨਿਰਣਾ ਕਰਕੇ ਸਮਝਾਇਆ ਸੀ ਕਿ ਨਾਮ ਤੋਂ ਸੱਖਣਾ ਇਨਸਾਨ ਜਾਂ ਨਾਮ ਤੋਂ ਟੁੱਟਿਆ ਹੋਇਆ ਇਨਸਾਨ ਆਪਣੇ ਜੀਵਨ ਵਿੱਚ ਭਟਕਣਾ ਵਿੱਚ ਰਹਿੰਦਾ ਹੈ, ਕਦੀ ਉਹਦੇ ਅੰਦਰ ਆਤਮਿਕ ਇਕਾਗਰਤਾ ਆਤਮਿਕ ਟਿਕਾ ਜਿਹੜਾ ਹੈ ਉਹ ਬਣਦਾ ਨਹੀਂ, ਦੌੜ ਲੱਗੀ ਰਹਿੰਦੀ ਹੈ, ਟੋਟਾ ਜੀਵਨ ਵਿੱਚ ਆਉਂਦਾ ਹੈ ਅਤੇ ਕਿਸੇ ਪਾਸੇ ਵੀ ਅੰਦਰ ਜਿਹੜਾ ਹੈ ਉਹ ਸਬਰ ਜਾਂ ਸਹਿਜ ਵਾਲੀ ਬਿਰਤੀ ਨਹੀਂ ਬਣਦੀ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਦਾ ਉਪਦੇਸ਼ ਇਹੀ ਹੈ ਕਿ ਜੇ ਸਤਿਗੁਰੂ ਗੁਰੂ ਦੀ ਮਤ ਨੂੰ ਆਪਣੇ ਜੀਵਨ ਦੇ ਵਿੱਚ ਸਿੱਖ ਦੇ ਜੀਵਨ ਵਿੱਚ ਪ੍ਰਗਟ ਕਰ ਦੇਣ। ਅਤੇ ਭਾਈ ਗੁਰਦਾਸ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਕਿ ਗੁਰਮਤਿ ਸਤ ਕਰ ਜੀਵਨ ਮੁਕਤ ਭਏ, ਮਾਇਆ ਮੈਂ ਉਦਾਸ ਬਾਸ ਬੰਧ ਨਿਰਬੰਧ ਹੈ। ਗੁਰੂ ਦੀ ਮਤ ਲੈ ਕੇ ਜਿਸ ਵੇਲੇ ਇਨਸਾਨ ਕਰਤੇ ਪੁਰਖ ਦੇ ਪ੍ਰਥਾਏ ਸਮਰਪਿਤ ਹੁੰਦਾ ਅਤੇ ਗੁਰਮਤਿ ਸਤ ਕਰ ਜੀਵਨ ਮੁਕਤ ਭਏ, ਜੀਵਨ ਮੁਕਤੀ ਵਾਲੇ ਪਾਸੇ ਤੁਰ ਪੈਂਦਾ ਹੈ, ਮਾਇਆ ਮੈਂ ਉਦਾਸ ਬਾਸ ਬੰਧ ਨਿਰਬੰਧ ਹੈ। ਮਹਾਰਾਜ ਕਹਿਣਗੇ ਮਾਇਆ ਵਿੱਚ ਵਾਂਸ ਵਰਗੀ ਬਿਰਤੀ ਵਾਲੇ ਹਉਮੇ ਨਾਲ ਭਰੇ ਹੋਏ ਇਨਸਾਨ ਵੀ ਉਦਾਸ ਹੋ ਜਾਂਦੇ ਆ, ਨਿਰਲੇਪ ਹੋ ਜਾਂਦੇ ਆ, ਅਤੇ ਬੰਧ ਨਿਰਬੰਧ ਹੈ। ਜਿਹੜੇ ਬੰਧਨ ਪਏ ਹੋਏ ਹਨ ਸਤਿਗੁਰੂ ਜੀ ਕਹਿੰਦੇ ਉਹ ਸਾਰੇ ਦੇ ਸਾਰੇ ਨਿਰਬੰਧ ਹੋ ਜਾਂਦੇ, ਉਹ ਇਨਸਾਨ ਬੰਧਨਾਂ ਤੋਂ ਮੁਕਤ ਹੋ ਜਾਂਦੇ। ਜਿਵੇਂ ਸਤਿਗੁਰੂ ਜੀ ਨੇ ਕਿਹਾ ਬੰਧਨਾ ਹਰ ਬੰਧਨਾ ਗੁਣ ਗਾਵੋ ਗੋਪਾਲ ਰਾਏ। ਇੱਕ ਤਾਂ ਇਹ ਹੈ ਕਿ ਨਮਸਕਾਰ ਕੀਤਿਆਂ ਕਰਤੇ ਪੁਰਖ ਨੂੰ ਬੰਧਨ ਕੀਤਿਆਂ ਉਸ ਕਰਤੇ ਪੁਰਖ ਦੇ ਗੁਣਾਂ ਨੂੰ ਗਾਉਣ ਦਾ ਉਦੇਸ਼ ਹੈ, ਪਰ ਇੱਕ ਪਾਸੇ ਜਦੋਂ ਇਹਦੇ ਅਰਥ ਗੁਰਮੁਖ ਪਿਆਰੇ ਕਰਦੇ ਉਹ ਕਹਿਣਗੇ ਬੰਧਨਾ ਇਸ ਜੀਵਨ ਵਿੱਚ ਹਰ ਬੰਧਨਾ, ਅਤੇ ਉਹ ਇਸ ਪ੍ਰਕਾਰ ਕਹਿੰਦੇ ਨੇ ਕਿ ਬੰਧਨਾ ਭਾਵ ਬੰਧਨ ਨਹੀਂ ਹਨ, ਬੰਧਨਾ ਉਹ ਜਦੋਂ ਇਹਦੇ ਅਰਥ ਇਸ ਪ੍ਰਕਾਰ ਕਰਦੇ ਕਦੋਂ ਨਹੀਂ ਹਨ ਬੰਧਨ, ਕਹਿਣ ਲੱਗੇ ਹਰ ਬੰਧਨਾ ਕਰਤੇ ਪੁਰਖ ਨੂੰ ਬੰਧਨ ਕੀਤਿਆਂ ਭਾਵ ਨਮਸਕਾਰ ਕੀਤਿਆਂ ਜੀਵਨ ਦੇ ਵਿੱਚ ਕੋਈ ਵੀ ਬੰਧਨ ਨਹੀਂ ਹੈ, ਕਿਉਂਕਿ ਸਤਿਗੁਰੂ ਸਾਹਿਬ ਜੀ ਦਾ ਦਰ ਹੀ ਇਹ ਹੈ ਕਿ ਜਿੱਥੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਸਤਿਗੁਰ ਸਿੱਖ ਕੇ ਬੰਧਨ ਘੱਟ ਹੈ, ਗੁਰ ਕਾ ਸਿੱਖ ਵਿਕਾਰ ਤੇ ਹਟ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਦੇ ਘਰ ਦੇ ਵਿੱਚ ਆਉਣ, ਸਾਨੂੰ ਸਾਰਿਆਂ ਨੂੰ ਸਤਿਗੁਰੂ ਸਾਹਿਬ ਜੀ ਦੀ ਮੱਤ ਆਏ, ਗੁਰੂ ਵਾਲੇ ਬਣੀਏ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਮਿਹਰਾਮਤ ਕਰਨ, ਤਰਸ ਕਰਨ ਸਾਡੇ ਸਾਰਿਆਂ ਦੇ ਉੱਪਰ। ਅੱਜ ਦਾ ਜੋ ਪਾਵਨ ਉਪਦੇਸ਼ ਸਤਿਗੁਰੂ ਸਾਹਿਬ ਜੀ ਨੇ ਅੱਜ ਦੇ ਹੁਕਮ ਦੀ ਵਿਚਾਰ ਦੇ ਵਿੱਚ ਬਖਸ਼ਿਸ਼ ਕੀਤਾ ਹੈ, ਇਸ ਦੀ ਵਿਚਾਰ ਅੱਜ ਆਪਾਂ ਆਪ ਜੀ ਦੇ ਸਨਮੁਖ ਰੱਖੀ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਆਪ ਕਿਰਪਾ ਦੇ ਘਰ ਦੇ ਵਿੱਚ ਆਉਣ, ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਮੱਤ ਆਏ, ਗੁਰੂ ਵਾਲੇ ਬਣੀਏ, ਇੰਨੀ ਕੁ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ, ਆਪ ਸਮੂਹ ਸੰਗਤਾਂ ਦੇ ਸਨਮੁੱਖ
ਵਿਚਾਰਾਂ ਕਰਦਿਆਂ ਤੋਂ, ਗੁਰ ਸ਼ਬਦ ਵਿਚਾਰ ਰੱਖਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਦੀ

ਕੇ ਸਵੇਰ ਦੇ ਸਮੇਂ ਦੀ ਤਬਦੀਲੀ ਦਾ ਵੀ ਜ਼ਿਕਰ ਕੀਤਾ। ਸ਼ਾਮ ਨੂੰ 6:15 ਵਜੇ ਤੋਂ ਲੈ ਕੇ 7 ਵਜੇ ਤੱਕ ਕਥਾ ਵਿਚਾਰ, ਉਸ ਤੋਂ ਉਪਰੰਤ ਗੁਰਬਾਣੀ ਕੀਰਤਨ ਜੋ 7 ਵਜੇ ਤੋਂ ਲੈ ਕੇ ਜਿਹੜੇ ਨੂੰ 7:40 ਤੱਕ ਗੁਰਬਾਣੀ ਕੀਰਤਨ ਹੋਇਆ ਕਰਨਗੇ, ਉਸ ਤੋਂ ਉਪਰੰਤ ਜਿਹੜੀ ਹੈ ਉਹ ਸਮਾਪਤੀ ਹੋਇਆ ਕਰੇਗੀ। ਜਿਸ ਸਮੇਂ ਬਾਹਰਲੇ ਅਸਥਾਨਾਂ ਤੋਂ ਕੋਈ ਜਥਾ ਹਾਜ਼ਰੀ ਭਰਨ ਵਾਸਤੇ ਜਾਂ ਕਥਾਵਾਚਕ ਢਾਡੀ ਸਿੰਘ ਜਾਂ ਕਵੀਸ਼ਰ ਸਿੰਘ ਹਾਜ਼ਰੀ ਭਰਿਆ ਕਰਨਗੇ, ਉਸ ਸਮੇਂ ਅਨੁਸਾਰ ਉਨੀ ਸਮਾਪਤੀ ਜਿਹੜੀ ਹੈ ਉਹ ਲੇਟ ਹੋਇਆ ਕਰੇਗੀ। ਆਪ ਜੀ ਨੇ ਕਿਰਪਾਲਤਾ ਕਰਕੇ ਨੋਟ ਕਰਨੀ, ਸਵੇਰ ਦਾ ਜਿਹੜਾ ਸਮਾਂ ਹੈ ਉਹ 7:30 ਤੋਂ ਲੈ ਕੇ 7:50 ਤੱਕ ਆਏ ਹੋਏ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਹੋਇਆ ਕਰੇਗੀ, ਔਰ ਤਕਰੀਬਨ 8:15 ਦੇ ਕਰੀਬ ਸਾਰੀ ਸਮਾਪਤੀ, ਸਵੇਰੇ ਵੀ ਹੁਣ 1/2 ਘੰਟੇ ਦਾ ਫਰਕ ਪਾਇਆ ਗਿਆ ਹੈ ਸਮਾਪਤੀ ਨੂੰ, ਇਸ ਕਰਕੇ ਆਪ ਜੀ ਨੇ ਨੋਟ ਕਰਨਾ ਜੀ। ਆਓ ਹੁਣ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਤਿੰਨਾਂ ਦਾ ਹਜ਼ੂਰੀ ਰਾਗੀ ਜਥਾ, ਉਹ ਆਪ ਜੀ ਦੇ ਸਨਮੁਖ ਗੁਰਬਾਣੀ ਕੀਰਤਨ 12:15 ਤੱਕ ਕਰਨਗੇ। ਉਸ ਤੋਂ ਉਪਰੰਤ ਭਾਈ ਸੁਖਵੰਤਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀਆਂ ਭਰਨਗੇ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਜੋ ਹਰ

0: ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਾਧ ਸੰਗਤ ਜੀ, ਅੱਜ ਦੇ ਵਿਸ਼ੇਸ਼ ਸਮਾਗਮ ਵਿੱਚ ਆਪ ਜੀ ਬੜੇ ਪਿਆਰ ਦੇ ਨਾਲ ਬੈਠ ਕੇ ਸਤਿਗੁਰਾਂ ਦੇ ਪਾਵਨ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਸੋ ਅੱਜ ਦੇ ਇਹਨਾਂ ਸਮਾਗਮ ਦੀ ਸੇਵਾ ਸੇਵਕ ਪਰਿਵਾਰ ਵੱਲ ਬੱਚੇ ਦੇ ਜਨਮਦਿਨ ਦੀ ਖੁਸ਼ੀ ਨੂੰ ਮੌਕਾ ਰੱਖਦਿਆਂ ਹੋਇਆਂ ਦਈ ਗਈ ਸਤ ਨੂੰ ਕਿਰਪਾ ਕਰਨ, ਬੱਚਿਆਂ ਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਅਤੇ ਨਾਮ ਬਾਣੀ ਦਾਤਾਂ ਬਖਸ਼ਿਸ਼ ਕਰਨ ਅਤੇ ਸਮੁੱਚੇ ਪਰਿਵਾਰ ਨੂੰ ਆਪਣੇ ਚਰਨਾਂ ਕਮਲਾਂ ਜੋੜ ਕੇ ਰੱਖਣ, ਸੋ ਇੰਨੀ ਸੇਵਾ ਪ੍ਰਵਾਨ ਕਰਨੀ। ਹੁਣ ਸਾਡੇ ਬੜੇ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਵੰਤਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਭਾਈ ਕੁਲਵਿੰਦਰ ਸਿੰਘ ਜੀ, ਭਾਈ ਜਸਪਾਲ ਸਿੰਘ ਜੀ, ਬੜੇ ਸਤਿਕਾਰਯੋਗ ਜਿੱਥੇ ਨੂੰ ਆਪਾਂ ਅਗਲੇ ਸਮੇਂ ਵਿੱਚ ਸਰਵਣ ਕਰਨਾ ਹੈ ਜੀ। ਸੋ ਦਸ ਦੇਣੀ ਸੇਵਾ ਪ੍ਰਵਾਨ ਕਰਨੀ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗੋ ਜੁਗ ਅਟਲ, ਖੰਡਾਂ ਬ੍ਰਹਮੰਡਾਂ 'ਚ ਪ੍ਰਕਾਸ਼ਮਾਨ, ਹਾਜ਼ਰਾ ਹਜ਼ੂਰ, ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਚਰਨਾਂ ਵਿੱਚ ਜੁੜ ਬੈਠੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਲਯੁੱਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਸੁਣੀਏ ਲਾਏ ਧਿਆਨਾ,
2: ਗੁਰਮੁਖ ਜਪੀਏ
1: ਵਾਹਿਗੁਰੂ, ਗੁਰਮੁਖ ਜਪੀਏ ਲਾਏ ਧਿਆਨਾ। ਸਾਡੇ ਵਿੱਚ ਜਿੱਦਾਂ ਭਾਈ ਸਾਹਿਬ ਨੇ ਤੁਹਾਨੂੰ ਦੱਸਤਾ, ਹਜ਼ੂਰੀ ਰਾਗੀ ਸਿੰਘ ਸਾਹਿਬ ਆਏ ਹੋਏ ਹਨ ਪੰਜਾਬ ਤੋਂ, ਅਤੇ ਅਸੀਂ ਹੁਣ ਇੱਕ ਮਨ ਇੱਕ ਚਿੱਤ ਹੋ ਕੇ ਧਿਆਨ ਨਾਲ ਇਹਨਾਂ ਦਾ ਕੀਰਤਨ ਸੁਣੀਏ, ਲਾਹਾ ਲਈਏ ਅਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰੀਏ ਵੀ ਸਾਨੂੰ ਇਹੋ ਜਿਹੇ ਕੀਰਤਨੀਏ ਨਿੱਤ ਸਾਡੇ ਕੋਲ ਆਉਂਦੇ ਰਹਿਣ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ।

ਮਾਤ ਪਿਤਾ ਹਮ ਬਾਰਿਕ ਤੇ ਤੁਮਰੀ ਕਿਰਪਾ ਮੈਂ ਕੋਈ ਨ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਬੋਲੋ ਜੀ ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰੂ ਤੇ ਅਮਰਦਾਸ ਰਾਮਦਾਸ ਉਈ ਸਹਾਇ ਅਰਜਨ ਹਰ ਗੋਬਿੰਦ ਰਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਐ ਘਰ ਨਾਉਣੇ ਦਿਆਵੈ ਧਾਈ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਨਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ

ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਜੀ, ਖੁੱਲ੍ਹੇ ਦਰਸ਼ਨ ਦੀ ਦਾਨ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ, ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ

ਪ੍ਰੀਤ ਕੌਰ, ਤਿਨ੍ਹਾਂ ਦੇ ਸਪੁੱਤਰ ਨੌ ਨਿੱਧ ਸਿੰਘ ਦੇ ਜਨਮਦਿਨ ਦੀ ਖੁਸ਼ੀ ਵਿੱਚ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸਤਿਗੁਰੂ ਜੀ ਆਪ ਜੀ ਦੇ ਅਸਥਾਨਾਂ 'ਤੇ ਸ੍ਰੀ ਸੁਖਮਨੀ

ਆਪ ਕਰਨੀ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ। ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ ਸਤਿਗੁਰੂ ਦੀ। ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਪਰਿਵਾਰ ਵੱਲੋਂ ਆਪ ਜੀ ਦੇ ਅਸਥਾਨਾਂ 'ਤੇ ਆਈ ਹੋਈ ਸੰਗਤ ਵਾਸਤੇ ਲੰਗਰ ਪ੍ਰਸ਼ਾਦੇ ਦੀ ਸੇਵਾ ਪ੍ਰਾਪਤ ਕੀਤੀ ਸਤਿਗੁਰੂ ਸੇਵਾਵਾਂ ਥਾਂ ਪਾਉਣੀਆਂ। ਪਰਿਵਾਰ ਨੂੰ ਬੱਚੇ ਨੌਨਿਤ ਸਿੰਘ ਨੂੰ ਚੜ੍ਹਦੀ ਕਲਾ ਤੰਦਰੁਸਤੀ ਪਰਿਵਾਰਾਂ ਨੂੰ ਸੁੱਖ ਸ਼ਾਂਤੀ ਆਪਣੇ ਦਰ ਕਰਦੇ ਨੇਮ ਕਾਰੋਬਾਰਾਂ ਵਿੱਚ ਵਾਧੇ ਬਖਸ਼ਣੇ ਸ਼ੁਭ ਮਨੋਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਕਰੋ ਕਿਰਪਾ ਕੜਾ ਪ੍ਰਸ਼ਾਦੀ ਦੀ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਕਰੋ ਕਿਰਪਾਲਤਾ ਸਤਿਗੁਰੂ ਜੀ ਸੁੰਦਰ ਪੁਸ਼ਾਕੇ ਹਾਜ਼ਰ ਹਨ ਦਰ ਪ੍ਰਵਾਨ ਕਰਨੇ ਲੋਕ ਪਰਲੋਕ ਪੜਦੇ ਕੱਜ ਲੈਣੇ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਮੂਹ ਸੰਗਤ ਦੀ ਅਰਦਾਸ ਅਤੇ ਹਾਜ਼ਰੀ ਪ੍ਰਵਾਨ ਕਰੋ ਸੁੱਖ ਹੋਵੇ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੈਂਗੇ ਖੁਆਰ ਹੋਏ ਸਭ ਮਿਲੈਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੋਰਠ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇਵਕ ਸੇਵਕ ਰਹਿ ਸਭ ਤੇਰੀ ਜਿਨ ਸਬਦੈ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ ਸੇਵਕ ਸੇਵਕ ਰਹਿ ਸਭ ਤੇਰੀ ਜਿਨ ਸਬਦੈ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ ਅਨ ਦਿਨ ਗੁਣ ਗਾਵੈ ਨਿਤ ਸਾਚੇ ਗੁਰ ਕੈ ਸਬਦ।

ਜਾਗਤ ਰਹੇ ਤਿਨੀ ਪ੍ਰਭ ਪਾਇਆ, ਸਭ ਦੇ ਹਉ ਮੈਂ ਮਾਰੀ, ਗਿਰਹੀ ਮਹਿ ਸਦਾ ਹਰ ਜਨ ਉਦਾਸੀ, ਗਿਆਨ ਤਤ ਵਿਚਾਰੀ

ਮਨ ਮੁਗ ਮੁਗਤ ਮੁਗਦ ਹਰ ਨਾਮ ਨ ਚਿਤੈ ਬਿਰਥਾ ਜਨਮ ਗਵਾਇਆ। ਸਤਿਗੁਰ ਭੇਟੇ ਤਾ ਨਾਉ ਪਾਏ ਹਉ ਮੈਂ ਮੋਹ ਚੁਕਾਇਆ।

ਗਤ ਮਤ ਪਾਈ ਇਹਾ ਰਾਸ ਹਮਾਰੀ ਹਰ ਜਨ ਸਾਚੀ ਸਾਚ ਕਮਾਵੈ ਹੈ ਗੁਰ ਕੈ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਅਤੇ ਇਹਨਾਂ ਦੀ ਸ਼ਰਨ ਚਰਨ ਵਿੱਚ ਬੈਠੀ ਗੁਰੂ ਦੀ ਸਾਜੀ ਨਿਵਾਜੀ ਗੁਰੂ ਦਾ ਹੀ ਰੂਪ ਸਤਸੰਗ ਜੀਓ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਮ ਅਵਗੁਣ ਭਰੇ ਇੱਕ ਗੁਣ ਨਾਹੀਂ ਅੰਮ੍ਰਿਤ ਛਾੜ ਵਿਖਿਆ ਵਿਖਾਈ ਮਾਇਆ ਮੋਹ ਭਰਮ ਪੈ ਪੂਲੇ ਸੁੱਤ ਦਾ ਰਾਸਿਓਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੈ ਮਿਲਣ ਤੇ ਜਮਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਗੁਰੂ ਰਾਮਦਾਸ ਰੱਖੋ ਸਰਨਾਈ। ਅਸੀਂ ਅੱਤ ਦੇ ਧੰਨਵਾਦੀ ਹਾਂ ਰਾਮਦਾਸ ਨਗਰੀ ਤੋਂ ਆਏ ਹੋਏ ਸਾਡੇ ਵਿੱਚ ਭਾਈ ਸਾਹਿਬ ਭਾਈ ਸੁਖਵੰਤਜੀਤ ਸਿੰਘ ਅਤੇ ਉਹਨਾਂ ਦੇ ਸਾਥੀ ਜਸਪਾਲ ਸਿੰਘ ਕੁਲਵਿੰਦਰ ਸਿੰਘ ਜੀ ਜਿਹੜੇ ਕਿ ਸਾਨੂੰ ਕੀਰਤਨ ਨਾਲ ਨਿਹਾਲ ਕਰ ਰਹੇ ਸਨ। ਅੱਜ ਇਹਨਾਂ ਦੀ ਵਿਦਾਇਗੀ ਹੈ ਸੋ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਸਟੇਜ 'ਤੇ ਆਉਣ ਇਹਨਾਂ ਸੁਰੱਪਿਆਂ ਨਾਲ ਨਿਵਾਜਿਆ ਜਾਣਾ ਹੈ ਅਤੇ ਨਾਲ ਹੀ ਸਾਡੇ ਜਿਹੜੇ ਹਜ਼ੂਰੀ ਸਿੰਘ ਸਾਹਿਬ ਨੇ ਭਾਈ ਰਵਿੰਦਰਪਾਲ ਸਿੰਘ ਉਹਨਾਂ ਨੂੰ ਵੀ ਮੈਂ ਬੇਨਤੀ ਕਰਾਂਗਾ ਉਹ ਆਉਣ ਇੱਥੇ ਅਤੇ ਹੋਰ ਸਾਡੇ ਗੁਰੂ ਘਰ ਦੇ ਸੇਵਾਦਾਰ ਉਹ ਵੀ ਇੱਥੇ ਸਟੇਜ 'ਤੇ ਆਉਣ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਅਤੇ ਹੋਰ ਸਾਥੀ ਜਿਹੜੇ ਉਹਨਾਂ ਦੇ ਸਿੰਘ ਹੈਗੇ ਨੇ ਉਹ ਵੀ ਇੱਥੇ ਪਹੁੰਚਣ ਤਾਂ ਕਿ ਇਹਨਾਂ ਨੂੰ ਪ੍ਰੋਪਰਲੀ ਨਿਵਾਜ ਸਕੀਏ। ਸਤਿ ਸ੍ਰੀ ਅਕਾਲ ਭੁਲੇ ਸੋ ਨਿਹਾਲ

ਇਸ ਤਰ੍ਹਾਂ ਦੇ ਜਥੇ ਇੱਥੇ ਉਹਨਾਂ ਨੂੰ ਸੱਦਾ ਦੇਈਏ ਅਤੇ ਸੰਗਤਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਬਾਕੀ ਬੇਨਤੀਆਂ ਇਸ ਤਰ੍ਹਾਂ ਹਨ, ਅੱਜ ਦੇ ਲੰਗਰ ਦੀ ਸੇਵਾ ਸਰਦਾਰ ਹਰਜਿੰਦਰ ਸਿੰਘ, ਮਨਪ੍ਰੀਤ ਕੌਰ, ਜਿਨ੍ਹਾਂ ਦੇ ਸਪੁੱਤਰ ਨੌਨਿਤ ਸਿੰਘ, ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਉਹਨਾਂ ਨੇ ਲਈਆਂ ਸੀ। ਸੋ ਉਸ ਪਰਿਵਾਰ ਵੱਲੋਂ ਵੀ ਸਭ ਦਾ ਧੰਨਵਾਦ ਹੈ। ਪੂਤਾ ਮਾਤਾ ਕੀ ਆਸੀਸ, ਨਿਮਕ ਨਾ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਇਹ ਸਾਡੀ ਸੀਸ ਹੈ ਬੱਚੇ ਨੂੰ, ਅਤੇ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਚੜ੍ਹੀਆਂ ਕਲਾਂ ਬਖਸ਼ਣ। ਹੋਰ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੌੜੀ ਸੁਖਨੇ ਮਹੱਲਾ ਪੰਜਵਾਂ ਸਲੋਕ ਏਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਗਾਦਿ ਗੁਰੇ ਨਮਹਿ ਸਤਿਗੁਰੇ ਨਮਹਿ ਸ਼੍ਰੀ ਗੁਰਦੇਵ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਰ ਕਲੇਸ਼ ਤਨ ਮਹਿ ਮਿਟਾਵੋ ਸਿਮਰੋ ਜਾਸ ਬਿਸੰਬਰ ਏਕੈ ਨਾਮ ਜਪਤੇ ਅੰਗਨ ਤਨ ਏਕੈ ਵੇਦ ਪੁਰਾਣ ਸਿਮਰਤ ਸੁਰਦ ਆਖਿਰ ਕੀ ਨੇ ਰਾਮ ਨਾਮ ਏਕ ਆਖਰ ਗਿਨ ਕਾਇ ਕਿਸ ਜੀਵ ਵਿਸਾਵੇ ਤਾਂ ਕੀ ਮਹਿਮਾ ਗਨੀ ਨ ਆਵੇ ਕਾਂਖੀ ਏਕੈ ਦਰਸ਼ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਿਨਾ ਕੈ ਮਨ ਵਿਸ਼ਰਾਮ ਰਹਾਓ ਪ੍ਰਭ ਕੈ ਸਿਵਰਨ ਗਰਭ ਨਾ ਵਸੈ ਪ੍ਰਭ ਕੈ ਸਿਵਰਨ ਦੁਖ ਜਮ ਨਸੈ ਪ੍ਰਭ ਕੈ ਸਿਵਰਨ ਕਾਲ ਪਰ ਹਰੈ ਪ੍ਰਭ ਕੈ ਸਿਵਰਨ ਦੁਸ਼ਮਣ ਟਰੈ ਪ੍ਰਭ ਕੈ ਸਿਵਰਨ ਪ੍ਰਭ ਸਿਮਰਤ ਕਛਬੇ ਕਰਨਾ ਲਾਗੈ ਪ੍ਰਭ ਕੈ ਸਿਮਰਨ ਆਣ ਦਿਨ ਜਾਗੈ ਪ੍ਰਭ ਕੈ ਸਿਮਰਨ ਭਾਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਨ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਤ ਛਿਤ ਨਾਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰ ਕੈ ਮਾਨੀ ਪ੍ਰਭ ਕੈ ਸਿਮਰਨ ਹੋਏ ਸੁਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੈ ਜਿਨ ਆਪ ਸਿਮਰਾਏ ਨਾਨਕ ਤਾਂ ਕਹਿ ਲਾਗੂ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਿ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨਾਸੈ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ੍ਰਿਤ ਮਾਹਿ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਧਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਭਾਨ ਪ੍ਰਭ ਕੈ ਸਿਮਰਨ ਪ੍ਰਭ ਕੋ ਸਿਮਰਨ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇਮਹਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਬਿਨਾ ਸੇ ਸਿਮਰਨ ਤੇ ਲਾਗੇ ਜਨ ਆਪ ਦਿਆਲਾ ਨਾਨਕ ਜਨ ਕੀ ਮੰਗੈਰ ਵਾਲਾ ਪ੍ਰਭ ਕੋ ਸਿਮਰੈ ਸੇ ਪਰਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਤਿ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੇ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅੰਧ ਘਨੇਰੀ ਪ੍ਰਭ ਕੋ ਸਿਮਰੈ ਵਸੈ ਹਰਨੇਰੇ ਸੰਤ ਕਿਰਪਾ ਤੇ ਅੰਦਰ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਚਲੇ ਆਸਨ ਪ੍ਰਭ ਕੈ ਸਿਮਰਨ ਕਮਲ ਮੇਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਣਕਾਰ ਸੁਖ ਪ੍ਰਭ ਸਿਮਰਨ ਕਾਂਤਨਾ ਪਾਰ ਸਿਮਰੈ ਸੀ ਜਨ ਜਨ ਕੋ ਪ੍ਰਭ ਮਇਆ ਨਾਨਕ ਤਿਨ ਜਨ ਸਰਨੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਖ ਬੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚਾਹੋਂ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਹੋ ਸਕਲੈ ਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਪ੍ਰਸਾਦ ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਨੂਹਾ ਨਾਮ ਤੇਰੇ ਸੰਗ ਸਹਾਈ ਜੈ ਮਹਾਂ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚਲੈ ਜੈ ਮੁਸਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨੈ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਨੇਰੇ ਸਕਲ ਸਿਸ਼ਟ ਕਉ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖੋ ਰੋਰੀ ਬੰਧਨਾ ਪਰੈ ਹਰ ਕਾ ਨਾਮ ਜਪਤ ਨਿਸਰੈ ਅਨਖ ਮਾਇਆ ਰੰਗ ਤਿਖਨਾ ਬੁਝਾਵੈ ਹਰ ਕਾ ਨਾਮ ਜਪਤ ਅਗਾਵੈ ਜਿਹ ਮਾਰਗ ਹੈ ਜਾਤ ਅਕੇਲਾ ਤੇ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਗ ਬਾਹੀ ਨਾਮ ਜਪਤੈ ਪਾਰ ਪਰਾਹੀ ਅਨਕ ਬਿਗਨ ਜੈ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਵਿਸਰਾਮ ਹਉ ਮੈਲਾ ਮਲ ਕਬੂਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੇ ਸੰਗ ਜਿਹ ਮਾਰਗ ਕੇ ਗਨੇ ਜਾਏ ਨਾ ਕੋਸਾ ਹਰ ਕਾ ਨਾਮ ਊਹਾਂ ਸੰਤੋਸਾ ਜਿਹ ਪੈਂਡੀ ਮਹਾਂ ਅੰਧ ਗੁਬਾਰਾ ਹਰ ਕਾ ਨਾਮ ਸੰਗੁ ਜੀਆਰਾ ਜਹਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤੈ ਨਾਲ ਪਛਾਨੋ ਜਹੈ ਮਹਾਂ ਭਿਆਨ ਤਪਤ ਬਹੁ ਘਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਹਾਂ ਤ੍ਰਿਖਾ ਮੰਨ ਤੁਜਾ ਕਰ ਕਹਿ ਤੈ ਨਾਨਕ ਹਰ ਹਰ ਅੰਮ੍ਰਿਤ ਪਰਖੈ ਭਗਤ ਜਨਾ ਕੀ ਬਰਤਨ ਰਾਮ
ਭਗਤ ਚਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਤਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਕਤ ਸਾਧਕ ਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਭਾਰ ਬ੍ਰਹਮ ਜਨ ਕੀ ਨੂੰ ਦਾਨ, ਮਨ ਦਨ ਰੰਗਰ ਤੇ ਰੰਗੇ ਕੈ ਨਾਨਕ, ਜਨ ਕੈ ਬਿਰਤ ਵਿਵੇਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਪ ਪਰੈ ਨ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀ ਵਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲ ਖਜੀਨਾ, ਹਰ ਤਨ ਜਨ ਕੋ ਆਪ ਪ੍ਰਭਦੀਨਾ, ਹਰ ਹਰ ਜਨ ਕੈ ਉਠ ਸਤਾਣੀ, ਹਰ ਪ੍ਰਤਾਪ ਜਨ ਅਬਰ ਨਾ ਜਾਣੇ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸੁਮਾਤ ਨਾਮ ਰਸ ਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬੋਹ ਕਰੇ, ਨਾਨਕ ਜਨ ਜਨ ਸੰਕੀਤੇ ਤਰੇ, ਪਾਰ ਜਾਤ ਇਹੋ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ, ਸਭ ਤੇ ਉਤਮ ਹਰ ਕੀ ਕਥਾ ਨਾਮ, ਸੁਨਤ ਦਰ ਦੁਖ ਲਥਾ ਨਾਮ ਕੀ ਮਹਿਮਾ, ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰਤ ਸਭਨ ਸਹਿ, ਸੰਤ ਕਾ ਸੰਗ ਵਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋ। ਇਹ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜ ਸਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਿਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਮਨ ਮੱਧੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ, ਬਹੁ ਰਤਨਾ ਸਰੀਰ ਕਟਾਏ ਹੋਮੇ, ਕਰ ਰਾਤੀ ਵਰਤ ਨੀਮ ਕਰੈ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਨੌ ਖੰਡ ਪ੍ਰਥਮੀ ਫਿਰੈ ਚਿਰ ਜੀਵੈ, ਮਹਾਂ ਉਦਾਸ ਵੀ ਸਰਥੀ ਵੈ, ਅਗਨ ਮਹੇ ਹੋਮਦ ਪ੍ਰਾਨ, ਕਨਕ ਅਸ਼ਵ ਹੈ ਵਰਭੂਮ ਦਾਨ, ਨਿਉਲੀ ਕਰਮ ਕਰੈ ਭਵਾਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਕ ਨਿਮਕ ਕਰ ਸਰੀਰ ਕਟਾਵੇ, ਤਾਂ ਪੀ ਹੋ ਮੈਂ ਮਹਿਲ ਨਾ ਜਾਵੇ, ਹਰ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨਾ, ਮਨ ਤੇ ਹੋਟੈ ਸੋਚ ਕਰੈ ਦਿਨ ਸਾਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੀ ਹੀ ਕੋ ਬਹੁ ਸਾਧਨਾ ਕਰੇ, ਨ ਮਨ ਤੇ ਕਬੂ ਨਾ ਭਿਖਿਆ ਟਰੈ, ਜਲ ਧੋਵੈ ਬਹੁ ਦੇ ਅਨੇਤ, ਸੁਧ ਕਾ ਹੋਏ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਤ ਬਹੁ ਮੂਚ, ਬਹੁਤ ਸਿਆਣਪ ਜਮ ਕਾ ਭਿਉ ਵਿਆਪੈ, ਅਨਕ ਜਤਨ ਕਰ ਤ੍ਰਿਸ਼ਨਾ ਧਰਾਕੈ ਤ੍ਰਾਪੈ, ਭੇਖ ਅਨੇਕ ਅਗਨ ਨਹੀਂ ਬੁਝੈ, ਕੋਟ ਪਾਪ ਦਰਗਾਹ ਨਹੀਂ ਸਿਜੈ, ਛੂਟ ਸੁਨਾਹੀ ਉਪਿਆਲ ਮੋਹਿ ਵਿਆਪੈ, ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸੈਂਟ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦਗਾਵੈ, ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗੇ ਹੋਮੈ ਛੋਰੈ, ਜੇ ਕੋ ਜਨ ਮਰਨ ਤੇ ਡਰੈ, ਸਾਧ ਜਨਾ ਕੀ ਸਰਨੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕੇ ਭਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕੈ ਮਿਟੇ ਅਭਿਮਾਨ, ਆਪਸ ਕਉ ਜੋ ਜਾਣੇ ਨੀਚਾ, ਸੋ ਗੁਣੀਏ ਸਭ ਤੇ ਉੱਚਾ, ਜਾ ਕਾ ਮਨ ਹੋਏ ਸਗਲ ਕੀਰੀਨਾ, ਆਤ ਹਰ ਹਰ ਨਾਮ ਤਿਨ ਘੱਟ ਘੱਟ ਚੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਭੇਖੇ ਸਗਲ ਸ੍ਰਿਸ਼ਟ ਸਾਜਨਾ, ਸੂਖ ਦੁੱਖ ਜਨ ਸਮ ਦ੍ਰਿਸ਼ਟੀ ਤਾ, ਨਾਨਕ ਪਾਪ ਨਹੀਂ ਲੇਪਾ, ਨਿਰਧਨ ਕਉ ਧਨ ਤੇਰੋ ਨਾਉਣ, ਥਾਵੇਂ ਕਉ ਨਾਉ ਤੇਰਾ ਥਰਾਉ, ਨਿਮਾਨੇ ਕੋ ਪ੍ਰਭ ਤੇਰੋ ਮਾਨ, ਸਕਲ ਕਿਠਾ ਕੋ ਦੇਵੋ ਦਾਨ, ਕਰਨ ਕਰਾਵਨ ਹਾਰ ਸੁਆਮੀ, ਸਕਲ ਕਿਟਾ ਕੇ ਅੰਤਰ ਜਾਮੀ, ਆਪਣੇ ਕਦਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭਰਾਤੀ, ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣ ਸਕੋਏ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਕਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਮਾਨੀ, ਹਰ ਕੋ ਜਸਨ ਰਸਨ ਬਖਾਨੀ, ਸਗਲ ਥਾਨ ਤੇ ਉਹ ਉੱਤਮ ਥਾਨ, ਨਾਨਕ ਜਿਹ ਕਟ ਵਸੈ ਹਰ ਨਾਮ ਸਲੋਕ, ਨਿਰਗੁਣ ਆ ਰਿਆ ਨਿਆ ਸੋ ਪ੍ਰਭ ਸਦਾ ਸਮਾਲ, ਜਿਨ ਕੀ ਆਤ ਸਚੇਤ ਰੱਖ, ਨਾਨਕ ਨਿਭਹੀ ਨਾਲ। ਅਸ਼ਟਪਦੀ ਰਮਈਆ ਕੇ ਗੁਣਚੇਤ ਪੁਰਾਣੇ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੇ, ਜਿੰਤੂ ਸਾਚ ਸਵਾਰ ਸ਼ਿੰਗਾਰਿਆ, ਗਰਬ ਅਗਨ ਮੈਂ ਜਿਨੇ ਉਭਾਰਿਆ, ਬਾਰ ਵਿਵਸਥਾ ਤੁਝੇ ਪਿਆਰੇ, ਦੂਦ ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਖ ਸੈਨ, ਮੁਖ ਵਿਆਹ ਬੈਠ ਕਉ ਦੈਨ, ਇਹ ਨਿਰਗੁਣ ਗੁਣ ਕਛੋ ਨਾ ਬੂਝੈ, ਬਖਸ਼ ਲਿਓ ਤਉ ਨਾਨਕ ਸੀ ਜੈ, ਜੇ ਪ੍ਰਸਾਦ ਧਰ ਉਪਰ ਸੁਖ ਵਸੈ, ਸੁਤ ਭਰਾਤ ਮੀਤ ਬੰਤਾ ਸੰਘਰਸ਼ੈ,
ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਇ ਭਵਨ ਭਾਵਕ ਮੂਲਾ ਜੇ ਪ੍ਰਸਾਦ ਭੋਗੈ ਸਭ ਰਸਾ ਸੰਗਲ ਸਮਗਰੀ ਸੰਗ ਸਾਧ ਵਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾਥ ਸਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੁਲਡੰਦ ਵਿਆਪੇ ਨਾਨਕ ਕਾੜ ਲਿਹੋ ਪ੍ਰਭ ਆਪੇ ਆਦੰਤ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੇ ਗਵਾਰ ਜਾਂ ਕੀ ਸੇਵਾ ਨਵ ਨਿਤ ਪਾਵੇ ਤਾਂ ਸਿਓ ਮੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਤ ਸਦਾ ਹਜੂਰੇ ਤਾਂ ਖੂਨ ਦਾ ਜਾਨ ਤੰਦੂਰੇ ਜਾ ਕੇ ਟਹਿਲ ਪਾਵੇ ਦਰਗੈ ਮਾਨ ਤਿਸੇ ਵਿਸਾਰੇ ਮੁਗਦ ਅਜਾਨ ਸਦਾ ਸਦਾ ਇਹ ਭੁੱਲਣ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਨ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੇ ਸੰਗ ਸਹਾਇ ਤਿਸ ਪਰ ਹਰੈ ਚੰਦਰ ਲੇਪ ਉਤਾਰੈ ਧੋਏ ਕਰਤਵ ਪ੍ਰੀਤ ਭਸਮ ਸੰਗ ਹੋਏ ਅੰਧ ਕੂ ਮੈਂ ਪਤਿਤ ਬਕਰਾਲ ਨਾਨਕ ਕਾੜ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਵਿਚਾਰੈ ਕਰੈ ਦਿਨ ਰਾਤ ਬਾਹਰ ਭੀਖ ਅੰਤਰ ਮਲ ਮਾਇਆ ਚਪਸਨਾਏ ਕਛ ਕਰੇ ਛੁਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸੁਆ ਗਲ ਪਾਥਰ ਕੈਸੇ ਤਰੀਆ ਥਾ ਜਾਂ ਕੇ ਅੰਦਰ ਵਸੈ ਪ੍ਰਵਿਆਪ ਨਾਨਕ ਤੇਜਨ ਸਹਿ ਸਮਾਤ ਸੁਨੰਦ ਦਾ ਕੈਸੇ ਮਾਰਗ ਪਾਵੇ ਕਰਗੇ ਲਹੋ ਓੜ ਨਿਭਾਵੈ ਕਹਾਂ ਬੁਜਾਰਤ ਬੂਝੈ ਡੋਰਾ ਨਿਸਕਹੀਐ ਤਉ ਸਮਝੈ ਭੂਰਾ ਕਹਾਂ ਬਿਸਨ ਪਦ ਕਾਵੈ ਗੁੰਗ ਜਤਨ ਕਰੈ ਤਉ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਾਏ ਹੋਤ ਉਹਾਂ ਸੁਗਵਨ ਕਰਤਾਰ ਕੁਣਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਇ ਸੁਆ ਮਿਨੈ ਚੀਤ ਜੋ ਬੈਰਾਜ ਤਾਂ ਸਿਉ ਪ੍ਰੀਤ ਬਲੂਆ ਕੀ ਗ੍ਰਹਿ ਭੀਤਰ ਨਸੈ ਬਲੂਆ ਕੀ ਗ੍ਰਹਿ ਭੀਤਰ ਵਸੈ ਅਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰਮਾ ਨੇ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਖਾਰ ਮਹਾ ਲੋਭ ਧਰੋ ਯਾ ਹੂੰ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਹਨੇਰੇ ਹੋਏ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਭਾਗਿਆਕਾਰੀ ਤੁਮਰੀ ਗਦ ਮਿਤ ਤੁਮ ਹੀ ਜਾਨੀ ਨਾਨਕ

ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਏ ਜੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ ਜੇ ਪ੍ਰਸਾਦ ਵਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁੰਗ ਵਸਨਾ ਆਟ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਯੋਗ ਜੇ ਪ੍ਰਸਾਦ ਪਾਠ ਪਟੰਬਰ ਹਟਾਵੈ ਤਿਸੈ ਤਿਆਗ ਕਥ ਅਮਰ ਲੁਭਾਵੈ ਜੇ ਪ੍ਰਸਾਦ ਸੁਖ ਸੀਤ ਸੂਈ ਜੈ ਮਨ ਆਠ ਪਹਿਰ ਤਾਂ ਕਾ ਜਸ ਗਾਵੀ ਜੈ ਜੇ ਪ੍ਰਸਾਦ ਤੁਝ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਮੁਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗੈ ਮਾਨ ਪਾਵੈ ਨਾਨਕ ਪਤ ਸੇਤੀ ਕਰ ਜਾਵੈ ਜੇ ਪ੍ਰਸਾਦ ਅਰੂਗ ਕੰਚਨ ਦੇਹੀ ਲਿਬਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਂ ਕਹਿ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਧ ਸਾਧ ਸਿਮਰੋ ਪ੍ਰਭੂ ਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਆ ਭੁੱਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਅਸ਼ਵ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬਹੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਪੁਰੇ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਮਨਾਈ ਉਠਤ ਬੈਠਤ ਸਤਿ ਸੈ ਧਿਆਏ ਜੀ ਉਠਤ ਬੈਠਤ ਸਤਿ ਸੈ ਧਿਆਏ ਤਿਸੈ ਧਿਆਏ ਜੋ ਏਕ ਲਖੈ ਇਹਾ ਉਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੈ ਪੁੰਨ ਬਹੁਤ ਦਾਨ ਆਠ ਮਨ ਆਠ ਪੈਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕਉ ਸਾਧ ਸਾਧ ਚਿਤਾਰੇ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰ ਹੈ ਗੁਰਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਭੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲੈ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਹਰੇ ਮਨ ਮੂੜ ਤੂੰ ਤਾਂ ਕਉ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਚ ਹਰੇ ਮਨ ਮੇਰੇ ਤੂੰ ਤਾਂ ਸਿਓ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੁਨਾਉ ਆਪ ਗਵਾਏ ਸੁ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਕਾਸ਼ ਪ੍ਰਭੂ ਦਿਆ ਤੇ ਕਮਲ ਵਿਕਾਸ ਪ੍ਰਭ ਸੁਪ੍ਰਸੰਨ ਵਸੈ ਮਨ ਸੋਏ ਪ੍ਰਭ ਦਿਆ ਤੇ ਮਤ ਉਤਮ ਹੋਏ ਸਰਵਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂੰ ਲਿਆ ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਇਨ ਕਹਿ ਕਛੂ ਨਾ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੇ ਸੰਗ ਮੁਖੁਲ ਮੁਖੁਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੇ ਸੰਗ ਮਿਟੈ ਅਭਿਮਾਨ ਸਾਧ ਕੇ ਸੰਗ ਪ੍ਰਗਟੇ ਸੁਗਿਆਨ ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਵੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਯਤਨ ਸਾਧ ਕੀ ਮਹਿਮਾ ਵਰਨੈ ਕੌਣ ਪੁਰਾਣੇ ਨਾਨਕ ਸਾਧ ਕੀ ਸੋਭਾ ਪ੍ਰਮਾਏ ਸਮਾਨੇ ਸਾਧ ਕੇ ਸੰਗ ਗੁਚਰ ਮਿਲੇ ਸਾਧ ਕੇ ਸੰਗ ਸਦਾ ਪ੍ਰਫੁੱਲੈ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬੈਨ ਸਾਧ ਕੇ ਸੰਗ ਨਾ ਕਥੂੰ ਧਾਵੈ ਸਾਧ ਸੰਗ ਅਸਤਿਤ ਮਨ ਪਾਵੈ ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ ਸਾਧ ਸੰਗ ਦੁਸ਼ਮਣ ਸਵਮੀਤ ਸਾਧ ਕੇ ਸੰਗ ਮਹਾਪੁਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧ ਕੇ ਸੰਗ ਨਾ ਬੀਗਾ ਪੈਰ ਸਾਧ ਕੇ ਸੰਗ ਨਾਹੀਂ ਕੁਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਕੇ ਸੰਗ ਨਾਹੀਂ ਹਉਤਾਪ ਸਾਧ ਕੇ ਸੰਗ ਤਜੈ ਸਵਾਪ ਆਪੇ ਜਾਣੇ ਸਾਧ ਬਿਡਾਏ ਨਾਨਕ ਸਾਧ ਪ੍ਰਭੂ ਬਣੇ ਆਏ ਸਾਧ ਕੇ ਸੰਗ ਨਾ ਕਬਹੂੰ ਧਾਵੈ ਸਾਧ ਕੇ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸ ਅਗੋਚਰ ਲਹੈ ਸਾਧੂ ਕਹਿ ਸੰਗ ਅਜਰਸ ਹੈ
ਸਾਧ ਕੇ ਸੰਗ ਬਸੇ ਥਾਨ ਉੱਚੇ, ਸਾਧੂ ਕੇ ਸੰਗ ਮਹਿਲ ਪਹੁੰਚੇ, ਸਾਧ ਕੇ ਸੰਗ ਦ੍ਰਿੜੇ ਸਭ ਧਰਮ, ਸਾਧ ਕੇ ਸੰਗ ਕੇਵਲ ਪਾਰ ਬ੍ਰਹਮ, ਸਾਧ ਕੇ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੇ ਕੁਲਵਾਨ, ਸਾਧ ਕੇ ਸੰਗ ਸਭ ਕੁਲ ਉਧਾਰੇ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੇ, ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੇ ਸੰਗ ਸੋ ਬਾਸੁਰ ਦੇਵਾ, ਸਾਧੂ ਕੈ ਸੰਗ ਪਾਪ ਪੁਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕੇ ਸੰਗ ਸਰਬ ਥਾਨ ਗਮ, ਨਾਨਕ ਸਾਧ ਕੇ ਸੰਗ ਸਫਲ ਜਨਮ, ਸਾਧ ਕੇ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ, ਸਾਧ ਕੇ ਸੰਗ ਕਲ ਉਖਤ ਹਰੈ, ਸਾਧ ਕੇ ਸੰਗ ਨਰਕ ਪਰ ਹਰੈ, ਸਾਧ ਕੇ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਵਿਚਰਤ ਹਰ ਮੇਲਾ, ਜੋ ਵਿਛੈ ਸੋਈ ਫਲ ਪਾਵੈ, ਸਾਧ ਕੇ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਤ ਬਸੈ, ਨਾਨਕ ਉਦਰੈ ਸਾਧ ਸੁੰਦਰ ਸੈ, ਸਾਧ ਕੇ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੀ ਗੁਣ ਗਾਓ, ਸਾਧ ਕੇ ਸੰਗ ਨਾ ਮਨ ਤੇ ਵਿਸਰੈ, ਸਾਧ ਸੰਗ ਸਰ ਪਰ ਨਿਸਤਰੈ, ਸਾਧ ਕੇ ਸੰਗ ਲੱਗੈ ਪ੍ਰਭ ਮਿੱਠਾ, ਸਾਧੂ ਕੇ ਸੰਗ ਘਟ ਘਟ ਰੀਠਾ, ਸਾਧ ਸੰਗ ਭਈ ਆਗਿਆਕਾਰੀ, ਸਾਧ ਸੰਗਤ ਭਈ ਹਮਾਰੀ, ਸਾਧ ਕੇ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੀ ਸੰਜੋਗ, ਸਾਧ ਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇਤਾ ਬਖਿਆਨੇ, ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਾਹੀਂ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਊਚ ਤੇ ਊਚੀ, ਸਾਧ ਕੀ ਸੋਭਾ ਮੂਛ ਤੇ ਮੂਚੀ, ਸਾਧ ਕੀ ਸੋਭਾ ਸਾਧ ਬਨਿਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ, ਸਲੋਕ ਮਨ ਸੱਚਾ ਮੁਖ ਸੱਚਾ ਸੋਏ, ਅਵਰ ਨਾ ਭੇਖੈ ਏ ਕਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਇਸ਼ਟਬਦੀ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਭ ਕੋ ਸੋਖ, ਬ੍ਰਹਮ ਗਿਆਨੀ ਕਹਿ ਦੁਸ਼ਟ ਸਮਾਨ, ਜੈਸੇ ਰਾਜ ਰੰਗ ਕਉ ਲਾਗੈ ਤੁਲਪਵਾਨ, ਬ੍ਰਹਮ ਗਿਆਨੀ ਕਹਿ ਧੀਰਜ ਏਕ ਜੋ ਪਸੂਦਾ, ਕਉ ਖੋਦੈ ਕਉ ਚੰਦਨ ਲੇਪ, ਬ੍ਰਹਮ ਗਿਆਨੀ ਕਾ ਹੈ ਗੁਨਾਓ, ਨਾਨਕ ਜੋ ਪਾਵਕ ਕਾ ਸਹਿਜ ਸੁਭਾਓ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮਹਿਲ ਨਾ ਲਾਗੈ ਜਲਾ, ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਧਰ ਉਪਰ ਆਕਾਸ, ਬ੍ਰਹਮ ਗਿਆਨੀ ਕੈ ਮਿੱਤਰ ਸਤੁਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀਂ ਅਭਿਮਾਨ, ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣੇ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੀ ਜਨ ਭਏ, ਨਾਨਕ ਜਿਨ ਪ੍ਰਭਾਵ ਕਰੇ, ਬ੍ਰਹਮ ਗਿਆਨੀ ਸਗਲ ਕੀ ਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ, ਬ੍ਰਹਮ ਗਿਆਨੀ ਸਦਾ ਸਮਦਰਸ਼ੀ, ਬ੍ਰਹਮ ਗਿਆਨੀ ਕੀ ਦ੍ਰਿਸ਼ ਅੰਮ੍ਰਿਤ ਵਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਇੱਕ ਉੱਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਕੈ ਗਰੀਬੀ ਸੁਮਾਹਾ, ਬ੍ਰਹਮ ਗਿਆਨੀ ਪ੍ਰਭੁਕਾਰੋ ਮਾਹਾ, ਬ੍ਰਹਮ ਗਿਆਨੀ ਕੈ ਨਾਹੀਂ ਧੰਦਾ, ਬ੍ਰਹਮ ਗਿਆਨੀ ਲੇ ਧਾਵਤ ਬੰਦਾ, ਬ੍ਰਹਮ ਗਿਆਨੀ ਕੈ ਹੋਏ ਸੁਫਲਾ, ਬ੍ਰਹਮ ਗਿਆਨੀ ਸੁਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਬ੍ਰਹਮ ਗਿਆਨੀ ਕੈ ਏਕੈ ਰੰਗ, ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ, ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਕੈ ਨਾਮ ਪਰਿਵਾਰ, ਬ੍ਰਹਮ ਗਿਆਨੀ ਸਦਾ ਸਤਜਾਗਤ, ਬ੍ਰਹਮ ਗਿਆਨੀ ਹਾਂ ਬੁੱਧ ਤਿਆਗਤ, ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਘਰ ਸਦਾਨੰਦ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਹਿਤਾ, ਬ੍ਰਹਮ ਗਿਆਨੀ ਕੈ ਹੋਇ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਦ, ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ, ਬ੍ਰਹਮ ਗਿਆਨੀ ਕਾ ਦਰਸ਼ ਬੜ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ, ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ, ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕੋ ਸਦਾ ਆਦੇਸ਼, ਬ੍ਰਹਮ ਗਿਆਨੀ ਕਾ ਕਥੇ ਨਾ ਜਾਇਆ ਦੇ ਆਖਰ, ਬ੍ਰਹਮ ਗਿਆਨੀ ਸਰਵ ਕਾ ਠਾਕੁਰ, ਬ੍ਰਹਮ ਗਿਆਨੀ ਕੀ ਮਿੱਤ ਕੌਣ ਬਖਾਨੇ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਤ ਜੀਵੈ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ, ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ, ਬ੍ਰਹਮ ਗਿਆਨੀ ਕੀ ਸੋਭਾ, ਬ੍ਰਹਮ ਗਿਆਨੀ ਬਨੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ,
ਪੁਰ ਧਾਰੇ ਜੋ ਅੰਤਰ ਨਾਮ ਸਰਬ ਮੈਂ ਭੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਹੈ ਨਾਨਕ ਉਹ ਅਪਰਸ ਸਗਲ ਨਿਸਤਾਰ ਹੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤ੍ਰੈ ਰੂਪ ਨਾ ਭੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗੇਤ ਕਰ ਨਾ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਵਾਸਨਾ ਮੰਤੀ ਟਰੈ ਇੰਦਰੀ ਜਿਤ ਪੰਚ ਦੋਖਤੇ ਰਹਿਤ ਨਾਨਕ ਕੋਟ ਮਦੀ ਕੋ ਵੈਸਾ ਪਰਸ ਬੈਸਨੋ ਸੋ ਜਿਸ ਉਪਰ ਸੁਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੈ ਨਿਹ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਚੈ ਕੇਵਲ ਭਗਤ ਕੀਰਤਨ ਸੰਗਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰੜੈ ਅਵਰਾ ਨਾਮ ਜਪਾਵੈ ਨਾਨਕ ਉਹ ਵੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲਕ ਹੋਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤਨੀਤ ਮਨ ਤਨ ਅਰਪੈ ਬਿਰਸਨ ਪ੍ਰੀਤ ਹਰ ਕੇ ਚਰਨ ਹਿਰਦੈ ਵਿਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋ ਦੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨਾ ਆਵੈ ਵੇਦ ਪੁਰਾਣ ਸਿਮਰਤ ਪੂਜੈ ਮੂਲ ਸੁਖ ਮੈਂ ਜਾਣੇ ਅਸਥੂਲ ਚਾਉ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਾਉ ਵਰਨਾ ਮੈਂ ਜਪੈ ਕਉ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰਧਾਰੈ ਪਸ ਪ੍ਰੇਤ ਮੁਕਤ ਪਾਤਰ ਕੋ ਉਤਾਰੈ ਸਰਬ ਰੂਪ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੋਂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾਨੇ ਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸਨ ਤ੍ਰੀ ਆਇਆ ਦਾਤ ਸੰਤਨ ਭਾਈ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ ਆਪਣੇ ਦਾਸ ਕਉ ਆਪ ਕਿਰਪਾ ਕਰੇ ਨਾਨਕ ਆਪਣੇ ਦਾਸ ਕਉ ਆਪ ਕਿਰਪਾ ਕਰੇ ਤਿਸ ਦਾਸ ਕਉ ਸਭ ਸੋ ਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਕ ਤੈਸਾ ਉਸ ਸੋਗ ਸਦਾਨੰਦ ਤੈ ਨਹੀਂ ਬਿਯੋਗ ਸੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਈ ਸਾਈ ਜੁਗਤ ਨਾਨਕ ਉਹ ਪੁਰਖ ਹੀ ਹੈ ਜੀਵਨ ਮੁਕਤ।

ਤੁਹਾਰੀ ਕਈ ਕੋਟ ਭਈ ਤੀਰਥਵਾਸੀ, ਕਈ ਕੋਟ ਵਨ ਭ੍ਰਮੇ ਉਦਾਸੀ, ਕਈ ਕੋਟ ਵੀਰ ਕੇ ਰਸਰੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਧਾਰੇ, ਕਈ ਕੋਟ ਕਪਕਾ ਵਿਚਾਰੇ, ਕਈ ਕੋਟ ਨਵਤਨ ਨਾਮ ਧਿਆਵੇ, ਨਾਨਕ ਕਰਦੇ ਕਾ ਅੰਤ ਨਾ ਪਾਵੇ, ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਤ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਭੇਗਾ ਆਤਮ ਨਕੋਰ, ਕਈ ਕੋਟ ਪਰਦਰਪ ਕੋਹਿਰੈ, ਕਈ ਕੋਟ ਪਰਦਰ ਪਰ ਦੁੱਖ ਨਾ ਕਰੈ, ਕਈ ਕੋਟ ਮਾਏ ਸੁਰਮਾਏ, ਕਈ ਕੋਟ ਪ੍ਰਦੇਸ਼ ਭਰਮਾਏ, ਜਿਤ ਜਿਤ ਲਾਵੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋਟ ਸਿੱਧ ਸ਼ਕਤੀ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਪ ਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ, ਕਈ ਕੋਟ ਪਵਨ ਪਾਣੀ ਬੇਸੰਤਰ, ਕਈ ਕੋਟ ਦੇਸ ਭੂਮੰਡਲ, ਕਈ ਕੋਟ ਸਸਿਅਰ ਸੂਰਨ ਖੇਤਰ, ਕਈ ਕੋਟ ਦੇਵਦਾਨ ਮਹਿੰਦਰ ਸਿਰਛਤਰ, ਸਗਲ ਸਮੱਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ, ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪੁਰਾਣ ਸਿਮਰਤ ਅਰਸਾਸਤ, ਕਈ ਕੋਟ ਕੀ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਖੇ ਕਿੰਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ, ਸਭ ਤੇ ਨੇਰੇ ਸਭ ਹੂਤੇ ਦੂਰ, ਨਾਨਕ ਆਪ ਲਿਪਤ ਰਹਿਆ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਕ ਨਿਵਾਸੀ, ਕਈ ਕੋਟ ਜਨਮੈ ਜੀਵੈ ਮਰੈ, ਕਈ ਕੋਟ ਬਹੁ ਜੋ ਨੀ ਫਿਰੈ, ਕਈ ਕੋਟ ਬੈਠਤ ਹੀ ਖਾਏ, ਕਈ ਕੋਟ ਘਾਲੇ ਥਕ ਪਾਹੇ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜਹ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਕਿਛ ਪ੍ਰਭ ਕੀ ਹਾਥੀ, ਕਈ ਕੋਟ ਭਏ ਬੈਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੀ, ਕਈ ਕੋਟ ਪ੍ਰਭ ਕੋ ਖੋਜੰਤੇ, ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਪਿਆਸ, ਤਿਨ ਕੋ ਮਿਲਿਓ ਪ੍ਰਭ ਅਵਿਨਾਸ, ਕਈ ਕੋਟ ਮੰਗੇ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕਉ ਹੋਏ ਆਪ ਸੁਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਥਾਰ, ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਇੱਕ ਓੰਕਾਰ, ਕਈ ਕੋਟ ਕੀਨੇ ਬਹੁ ਭਾਂਤ, ਪ੍ਰਪਤੀ ਹੋਏ ਪ੍ਰਭਮਾਏ ਸਮਾਤ, ਤਾਂ ਕਾਇੰਤ ਨਾ ਜਾਣੈ ਕੋਈ ਆਪੇ ਆਪ, ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਹੋਵਤ ਆਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੀ ਸਦਾ ਨਿਹਾਰੈ, ਏਕੋ ਨੇਤਰੇ, ਕਈ ਕੋਟ ਨਾਮ ਰਸ ਪੀਵੈ, ਅਮਰ ਭਈ ਸਦ ਸਦ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੈ, ਆਤਮ ਰਸ ਸਹਿਜ ਸਮਾਵੈ, ਆਪਣੇ ਜਨ ਕੋ ਸਾਸ ਸਾਸ ਸੁਮਾਰੈ, ਨਾਨਕ ਓਏ ਪਰਮੇਸ਼ਰ ਕੇ ਪਿਆਰੇ ਸਲੋਕ, ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਣੈ, ਜਲ ਥਨ ਮਹੀਲ ਸੋਏ ਅਸ਼ਟਪਦੇ, ਕਰਨ ਕਰਾਵਨ ਕਰਨੇ ਜੋਗ, ਜੋ ਤਿਸ ਭਾਵੈ ਸੋਈ ਹੋ, ਖਿਨਮੈ ਥਾਪ ਥਾਪਨ ਹਾਰਾ, ਅੰਤ ਨਹੀਂ ਕਿਛ ਪਾਰਿਆ ਵਾਰਾ, ਹੁਕਮੇ ਧਾਰ ਧਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕਰੰਗ ਪ੍ਰਕਾਰ, ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਭ ਮੈਂ ਰਹੇ ਸਮਾਏ, ਪ੍ਰਭ ਪਾਵੈ ਮਾਨੁ ਗਤ ਪਾਵੈ, ਪ੍ਰਭ ਪਾਵੈ ਤਾਂ ਪਾਥਰ ਤਰਾਵੈ, ਪ੍ਰਭ ਪਾਵੈ ਬਿਨ ਸਾਸਤੀ ਰਾਖੈ, ਪ੍ਰਭ ਪਾਵੈ ਤਾਂ ਹਰ ਗੁਣ ਭਾਕੈ, ਪ੍ਰਭ ਪਾਵੈ ਤਾਂ ਪਤ ਤੁਧਾਰੈ, ਆਪ ਕਰੇ ਆਪਨ ਵਿਚਾਰੈ, ਦੋਹਾਂ ਸ੍ਰੀਆਂ ਕਾ ਸੁਆਮੀ ਖੇਲੈ, ਵਿਕਸੈ ਅੰਤਰ ਜਾਵੇ, ਜੋ ਪਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਪਣਾ ਆਵੈ, ਕਾਹੋ ਮਨੁੱਖ ਤੇ ਕਿਆ ਹੋਏ ਆਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੇ ਹਾਥ ਹੋਏ ਤਾਂ ਸਭ ਕੁਛ ਲੈ, ਜੋ ਤਿਸ ਭਾਵੈ ਸੋਈ ਕਰੇ, ਅਨਜਾਨਤ ਵਿਖਿਆ ਮੈਂ ਰਚੈ, ਜੀ ਜਾਣਤ ਆਪਣਾ ਬਚੈ, ਭਰਮੈ ਭੂਲਾ ਦੇ ਦਿਸਤਾਵੈ, ਨਿਮਖ ਮਾਹੇ ਚਾਰ ਕੁੰਟ ਫਿਰਿਆਵੈ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨਾ ਮਿਲੇ, ਖਿਨ ਮੈਂ ਨੀਚ ਕੀਟ ਕਉ ਰਾਜ, ਪਾਰਮ ਗਰੀਬ ਨਿਵਾਜ, ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦੇ ਦਿਸ ਪ੍ਰਗਟਾਵੈ, ਜਾਂ ਕੋ ਆਪਣੇ ਕਰੈ ਬਖਸੀਸ, ਤਾ ਕਾਲਿਖਾ ਨਾ ਕਰੈ ਜਗਦੀਸ਼, ਜੀਉ ਪਿੰਡ ਸਭ ਤਿਸਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤ ਆਪ ਮਨਾਈ, ਨਾਨਕ ਜੀਵੈ ਦੇਖ ਬਿੜਾਈ, ਇਸ ਕਾਬਲ ਨਾਹੀ ਇਸ ਹਾਥ, ਕਰਨ ਕਰਾਵਨ ਸਰਬ ਕੋ ਨਾਥ, ਆਗਿਆਕਾਰੀ ਵਪਰਾ ਜੀਉ, ਜੋ ਤਿਸ ਭਾਵੈ ਸੋਈ ਫੁੰਥੀਓ, ਕਬੂ ਊਚ ਨੀਚ ਮੈਂ ਬਸੈ, ਕਬੂ ਸੋਕ ਹਰਖ ਰੰਗ ਹੱਸੈ, ਕਬੂ ਨਿੰਦ ਚਿੰਦ ਵਿਵਹਾਰ, ਕਬੂ ਊਬ ਆਕਾਸ ਪਿਆਲ, ਕਬੂ ਬੀਤਾ ਬ੍ਰਹਮ ਵਿਚਾਰ, ਨਾਨਕਾ ਮਿਲਾਵਣ ਹਾਰ, ਕਬਹੁ ਨਿਰਤ ਕਰੈ ਬਹੁ ਭਾਂਤ, ਕਬੂ ਸੋਏ ਰਹੇ ਦਿਨ ਰਾਤ, ਕਬਹੁ ਮਹਾਂਕ੍ਰੋਧ ਬਿਕਰਾਲ।

0: ਅਸ਼ਟਪਦੀ ਸੰਤ ਕੇ ਦੁੱਖ ਨਿਆਰਜਾ ਕਟੈ ਸੰਤ ਕੇ ਦੁੱਖ ਜਮਤੇ ਨਹੀਂ ਛੁਟੈ ਸੰਤ ਕੇ ਦੁੱਖ ਨੂੰ ਸੁਖ ਸਭ ਜਾਏ ਸੰਤ ਕੇ ਦੁੱਖ ਨਰਕ ਮੈਂ ਪਾਏ
1: ਸੰਤ ਕੇ ਦੁੱਖ ਨ ਮਤ ਹੋਏ ਮਲੀਨ ਸੰਤ ਕੇ ਦੁੱਖ ਨੂੰ ਸੋਭਾ ਤਿਹੀਨ ਸੰਤ ਕੇ ਹਤੇ ਕਰ ਕਨ ਕੋਏ ਸੰਤ ਕੇ ਦੁੱਖ ਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਧਰੈ ਸੰਤ ਕੈ ਦੁਖਨ ਤੇ ਮੁਖ ਪਾਵੈ ਸੰਤਨ ਕੈ ਦੁਖਨ ਕਾਗਜੋ ਲਵੈ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੋ ਛਲੈ ਸੰਤ ਕੈ ਦੁਖਨ ਤੇ ਸਜਾਏ ਸੰਤ ਕੈ ਦੁਖਨ ਨੀਚ ਨੀਚ ਆਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਪਾਵੇ ਤਾ ਹੋਏ ਪੀਗਤ ਪਾਹੇ ਸੰਤ ਕਾ ਨਿੰਦਕ ਮਹਾ ਅਤਤਾਏ ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਏ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ ਸੰਤ ਕਾ ਨਿੰਦਕ ਰਾੜ ਤੇਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕ ਕਾ ਸਰਬ ਰੋਗ ਸੰਤ ਕੇ ਨਿੰਦਕ ਕਾ ਸਦਾ ਬਿਜੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਪਾਵੇ ਤਾ ਉਸ ਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ ਸੰਤ ਕੇ ਦੁਖੀ ਕਾ ਡਾਣ ਲਾਗੈ ਸੰਤ ਕੇ ਦੁਖੀ ਕਾ ਸਭ ਤਿਆਗੈ ਸੰਤ ਕਾ ਦੁਖੀ ਮਾਂ ਅਹੰਕਾਰੀ ਸੰਤ ਕਾ ਦੁਖੀ ਸਦਾ ਬੇਕਾਰੀ ਸੰਤ ਕਾ ਦੁਖੀ ਜਨਮ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕਾ ਨਾਹੀ ਠਾ ਨਾਨਕ ਸੰਤ ਪਾਵੈ ਤਾਲੈ ਮਿਲਾਇ ਸੰਤ ਕਾ ਦੁਖੀ ਅੱਧ ਬੀਜ ਤੇ ਟੂਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖ ਕਾ ਉਦਿਆਨ ਭਰਮਾਈਐ ਸੰਤ ਕਾ ਦੁਖੀ ਉਜੜ ਪਾਈਐ

ਜੋ ਜਲ ਬਿਹੋਨ ਮਛਲੀ ਤੜਫੜਾਏ ਸੰਤ ਗਾ ਦੁਖੀ ਭੁੱਖਾ ਨੇ ਰਾਜਾ ਜੋ ਪਾਪ ਕੀ ਧਨੇ ਤਰਾਪੈ ਸੰਤ ਗਾ ਦੁਖੀ ਛੁਟੈ ਅਕੇਲਾ ਜੂੰ ਬੁਆਲ ਤਿਲਖੇ ਤਮਾ ਦੁਹੇਲਾ ਸੰਤ ਗਾ ਦੁਖੀ ਧਰਮ ਤੇ ਰਹਿਤ ਸੰਤ ਗਾ ਦੁਖੀ ਸਤ ਮਿਥਿਆ ਕਹਿਤ।

ਮਿਲੈ ਸਜਾਏ। ਸੰਤ ਗਾ ਦੁਖੀ ਸਦਾ ਸਹਿਕਾਈਐ, ਸੰਤ ਗਾ ਦੁਖੀ ਨਾ ਮਰੈ ਨਾ ਜਿਵਾਈਐ, ਸੰਤ ਗੇ ਦੁਖ ਕੀ ਪੂਜਾ ਨਾ ਆਸਾ, ਸੰਤ ਗਾ ਦੁਖੀ ਉਠ ਚਲੈ ਨਿਰਾਸਾ। ਸੰਤ ਕੈ ਦੁਖ ਨਾ ਦ੍ਰਿਸ਼ਟੈ ਕੂਰੈ, ਸਾ ਪਾਵੈ ਤੈਸਾ ਕੋਈ ਹੋਏ, ਪਇਆ ਕੀਰਤਨਾ ਬੇਟੈ ਕੋਈ, ਨਾਨਕ ਜਾਣੇ ਸੱਚਾ ਸੋਏ। ਸਾਵ ਕਰ ਤਿਸਕੇ ਉਹ ਕਰਨੇ ਹਾਰ, ਸਦਾ ਸਦਾ ਤਿਸਕਾ ਨਮਸ਼ਕਾਰ, ਪ੍ਰਭ ਕੀ ਉਸਤ ਕਰੋ ਦਿਨ ਰਾਤ, ਤੁਸੈ ਤੇ ਆਵੋ ਸਾਸ ਗਰਾਸ। ਸਾਵ ਕਛ

ਸਾਥ ਹੈ। ਤਿਸ ਕਾ ਹੁਕਮ ਬੂਰ ਸੁਖ ਹੋ, ਤਿਸ ਕਾ ਨਾਮ ਰੱਖ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਵਿਘਨ ਨਾ ਲਾਗੈ ਕੋਏ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹਿਰਲਾ ਕਰ ਲੈ ਜੀਓ। ਨੈਨੋ ਪੇਖ ਠਾਕੁਰ ਕਾ ਰੰਗ, ਸਾਹ ਸੰਬਿਨ ਸਹਿ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ, ਕਰ ਹਰ ਕਰਮ ਸਵਨ ਹਰ ਕਥਾ, ਹਰ ਦਰ ਗੈ ਨਾਨਕੂ ਚਲ ਮੱਥਾ। ਬੜ ਭਾਗੀ ਤੇਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ, ਰਾਮ ਨਾ ਜੁਗ ਰੈ ਵਿਚਾਰ ਸੀ, ਧਨਵੰਤ ਗਨੇ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੇ ਸਦਾ ਸਦਾ।

ਗੁਰ ਪ੍ਰਸਾਦ ਆਪਣ ਆਪ ਸੋ ਜੈ ਤਿਸ ਕੀ ਜਾਣੋ ਤਿਸ ਨਾ ਬੁਝੈ ਸਾ ਸੰਗ ਹਰ ਹਰ ਜਸ ਕੈਤ ਸਾਰਵ ਰੋਗ ਤੇ ਉਹ ਹਰ ਜਨ ਲੈਤ ਆਣ ਦਿਨ ਕੀਰਤਨ ਕੇਵਲ ਬਖਿਆਨ ਗ੍ਰਹਿ ਸਵੈ ਸੋਏ ਨਿਰਬਾਨ ਏ ਕੋਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਚਮਕੀ ਫਾਸਾ ਪਾਰ ਬ੍ਰਹਮ ਕੀ ਰਿਸਮਨ ਭੋਗ ਨਾਨਕ ਤੁਸੈ ਨਾ ਲਾਗੈ ਦੁਖ ਜਿਸ ਕਾ ਹਰ ਪ੍ਰਭ ਮਨ ਚਿਤਾਵੈ ਸੋ ਸੰਤ ਸੋਇਲਾ ਨਹੀਂ ਟਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਿਸੇ ਡਰੈ ਜੈ ਸਾ ਸਾ ਤੈਸਾ ਦਿਸ਼ਟਾਇਆ ਆਪਣੇ ਗਾ ਰਮੈ ਆਪ ਸਮਾਇਆ ਸੋਤ ਸੀਜਿਆ ਗੁਰ ਪ੍ਰਸਾਦ ਸਭ ਜਿਆ ਜਬ ਦੇਖੋ ਤਾਂ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ ਨੈ ਕ ਜਨਮੈ ਨੈ ਕਿਸ ਮਰੇ ਆਪਣ ਜਲ ਤਾਪ ਹੀ ਕਰੇ ਆਪਣ ਜਾਪਨ ਦ੍ਰਿਸ਼ਟਾਂ ਦ੍ਰਿਸ਼ਟ ਆਗਿਆਕਾਰੀ ਤਾਰੀ ਸਭ ਸ੍ਰਿਸ਼ਟ ਆਪ ਆ ਸਗਲ ਮੈਂ ਆਪ ਅਨਕ ਜੁਗਤ ਰਚ ਥਾ ਪਿਓ ਥਾਪ ਅਭਿਨਾਸੀ ਨਾਹੀ ਕਿਛ ਖੰਡ ਤਾਰਨ ਤਾਰ ਰਹਿ ਬ੍ਰਹਿਮੰਡ ਲੱਖ ਭੇਵ ਪੁਰਖ ਪ੍ਰਤਾਪ ਆਵ ਜਪੈ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੁਭਾਵੰਤ ਸਗਲ ਸੰਸਾਰ ਉਤਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਜਾ ਪੈ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੈ ਬੜ ਪਾਗੈ ਨਾਮ ਜਪਤ ਪਾਪ ਵਿਸਰਾਮ ਨਾਨਕ ਤਿਨ ਪੁਰਖ ਗੌਤਮ ਕਰਮਾ ਜੋ ਕੁਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਇ ਹੋਵੈ ਸੋ ਹੋਏ ਕਰਨ ਹਾਰ ਪਛਾਣੈ ਸੋਏ ਪ੍ਰੋਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦਿਸ਼ਟਾਨਾ ਜਿਸ ਤੇ ਉਪਰੇ ਤੇ ਸਮਾਏ ਸਮਾਏ ਉਹ ਸੁਖ ਨਦਾਨੂੰ ਨੂੰ ਬਣਿਆ ਬਸ ਗਵਾਓ ਦੀਨ ਮਾਨ ਨਾਨਕ ਪ੍ਰਾਜਨ ਏਕੋ ਜਾਨ ਸਰੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਡਨ ਹਾਰ ਜਾ ਕੈ ਸਿਮਰਨ ਉਤਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਬੂਟੀ ਗਾਨਨ ਹਾਰ ਗੋਪਾਲ ਸਰਵ ਜੀਆ ਪੇ ਪ੍ਰਤਪਾਲ ਸਗਲ ਗਿਰਿੰਦਾ ਜਿਸ ਮਨ ਮਾਹੇ ਜਿਸ ਤੇ ਵਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾ ਬਬਨਾਸੀ ਪ੍ਰਭ ਆਪਿਆ ਵਿਆਪਨ ਕੀਆ ਕਛੂ ਨਾ ਹੋਏ ਜਿਸ ਪ੍ਰਾਣੀ ਲੋਚੈ ਕੋਏ ਤਿਸ ਵਿਣ ਨਾਹੀ ਤਰੇ ਕਿਛ ਕਾਮ ਗਤ ਨਾਨਕ ਜਾਪੇ ਖਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਡੋਤ ਸਗਲ ਘੜ ਸੋਹੈ ਧਨਵੰਤ ਹੋਇ ਕਿਉ ਕੋ ਕਰ ਬੈਂਡਾ ਸਭ ਕਿਸ ਤਿਸਕਾ ਦੀਆ ਦਰਵੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੇ ਗਲਾ ਬਿਨਾ ਕਹਿ ਧਾਵੈ ਜੇ ਕੋ ਹੋਏ ਭੈ ਦਾਤਾ ਜਿਸ ਦਿਨ ਹਰ ਜਾਣੇ ਗਾਵਾ ਜਿਸ ਗੁਰ ਪ੍ਰਸਾਦ ਟੁੱਟੈ ਹਰ ਰੋਗ ਨਾਨਕ ਸੋਧਨ ਸਦਾ ਰੋਗ ਜਿਉ ਮੰਦਰ ਕੋ ਥਮੈ ਥਮਨ ਤੂੰ ਗੁਰ ਕਾ ਸ਼ਬਦ ਮਨੈ ਅਸਮਨ ਜੋ ਪਾਖਾਣ ਨਾਪ ਚੜ੍ਹਤ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸੋ ਦੇਖ ਮਨ ਹੋਏ ਵਿਗਾਸ ਜੋ ਮਾਂ ਉਦਿਆਨ ਮੈਂ ਮਾਰਗ ਪਾਵੈ ਤੂੰ ਸਾਧੂ ਸੰਗਮਨ ਜੋਤਿ ਪ੍ਰਗਟਾਵੈ ਤੂੰ ਸੰਤਨ ਕੀ ਬਾਛਾ ਧੂਰ ਨਾਨਕ ਕੀ ਹਲੋ ਚਾ ਪੂਰ

ਸਿਰਫ ਸਾਧ ਕੋ ਆਪਣਾ ਜੀਉ, ਸਾਧ ਕੀ ਦੂਰ ਕਰੋ ਇਸ ਨਾ, ਸਾਧ ਭਜਾਈਐ ਕੁਰਬਾਨ। ਸਾਧ ਸਿਵ ਵਡਭਾਗੇ ਪਾਈਐ, ਸਤਸੰਗ ਹਰ ਕੀਰਤਨ ਗਾਈਐ, ਅਨੇਕ ਵਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਉਠ ਕੇ ਸੰਤੈ ਦਰਿਆਇਆ, ਸਰ ਸੁਖ ਨਾਨਕ ਤੇ ਪਾਇਆ। ਮਿਰਤ

ਜਾਪ ਤਨ ਸਦਾ ਸਦਾ ਦਿਨ ਰਹਿਣੀ ਸਭ ਤੇ ਉਹ ਜੋ ਨਿਰਮਲ ਹੈ ਕਰਨੀ ਕਰਕੇ ਪਰਸਕਾ ਨਾਮ ਦਈਆ ਨਾਨਕ ਸੋ ਜੋ ਨਿਰਮਲ ਦੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਚਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤੇ ਲੋ ਜਾ ਕੇ ਹਿਰਦੇ ਕੋ ਹੋਏ ਸੱਚ ਕਰਨੀ ਸਰਤਾ।

ਸਭ ਪ੍ਰਸੰਨ ਅਸ਼ਟਪਦੇ ਅਵਿਨਾਸੀ ਪਰਮ ਮਨ ਮੈਂ ਰੱਖ ਮਾਨੁਕਿਤ ਪ੍ਰੀਤਿਆਗਤ ਸਤਿਵਰੇ ਨਾਹੀਂ ਕਿਸ ਕੋਇ ਸਰਬ ਨਿਰੰਤਰ ਇੱਕ ਸੋਇ ਆਪੇ ਬਿਨਾ ਆਪੇ ਦਾਨ ਗੈਰ ਗੰਭੀਰ ਗੀਰ ਸੁਜਾਨਾ ਪਰ ਬ੍ਰਹਮ

ਮਨ ਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਪਾਂਜਾ ਕਾਨੇ ਤਰਫੋ ਤੁਸਕਾ ਮੰਤਰ ਨਾ ਜਾਣੈ ਹੋਰ ਅੰਦਰੂ ਮੰਗਲ ਸਦ ਜਾ ਕੈ ਸਰਥੋਖ ਸੁਨੀਏ ਕਰਤਾ ਕੈ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਬ ਮੈਂ ਤੁਵੀ ਸੁਰਗ੍ਰਹਿ ਸਮੈ ਭੋਗੀ ਤੈ ਤੈ ਭਗਤੈ ਸੁਖ ਪਾਇਆ ਨਾਨਕ ਤੇ ਸੁਪੁਰਖ ਗਗਨ ਅੰਤ ਨਾ ਪਾਇਆ ਜਾਗ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਗਾ ਜਨਮ ਕੇ ਜਾਣੈ ਭੂਤ ਸਗਲ ਪੁਰ ਆਪਣੇ ਸੂਤ ਸੁਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾ ਧਿਆ ਵੈ ਸੇ ਤੇ ਗੁਣ ਮੈਂ ਜਾਗੋ ਪਰਮਾ ਜਨ ਮੇਰਾ ਫਿਰਿਆ ਵੈ ਜਾਏ ਊਚ ਨੀਟ ਤਿਸਕੇ ਅਸਾਨ ਡਿਆ ਸਜਨਾ ਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਗ ਰੰਗ ਨਾਨਾ ਬੇਕਰ ਇੱਕ ਰੰਗ ਨਾਨਾ ਵਿਦ ਗਿਨ ਵਿਸਾਰ ਪ੍ਰਭ ਮਨਾਸੀ ਏਕ ਅੰਕਾਰ ਨਾਨਾ ਚਰਤ ਗ੍ਰੇਖਨ ਮਾਹੇ ਪੂਰ ਰਹੇ ਪੂਰ ਸਭ ਠਾਏ ਨਾਨਾ ਵਿਦ ਕਰ ਬੰਤ ਬਨਾਇ ਆਪਣੇ ਗਿਮ ਧਿਆਪੇ ਪਾਏ ਸਭ ਕਰ ਦਸਕੇ

ਕਰ। ਨਾ ਕੇ ਤਾਰੇ ਪੁਰੀਆ ਸਭ ਭਵਨ ਕੇ ਸੰਗ ਉਦਰੇ ਸੁਨ ਸਰਵਨ ਕਰ ਕਰ ਪਰ ਸੇ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋਜਨ ਗਤ ਪਾਏ। ਰੂਪ ਸਤਿਜਾ ਕਾ ਸਤ ਸਥਾਨ ਪੁਰਖ ਸਤਿਗੇ ਪ੍ਰਭ ਪ੍ਰਧਾਨ ਕਰਤੂਤ ਸਤ ਸੁਜਾਗੀ ਬਾਣੀ ਸਤ ਪ੍ਰਕਸ਼ਾ ਮੈਂ ਸਮਾਣੀ ਸਤ ਕਰਮ ਜਾ ਕੀਰਤਨ ਸਤ ਮੂਲ ਸਤ ਸਤ ਉਤਪਾਤ ਸਤ ਕਰਨੀ ਨਿਰਮਰ ਨਿਰਮਰ ਸਹਿਬ ਦਤ ਸਹਿ ਸ ਭਲੇ ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਫਾਏ ਸਤ ਵਚਨ ਸਾਧੂ ਉਪਦੇਸ਼ ਸਤ ਜਾਂ ਜਕਰਦੇ ਪ੍ਰਵੇਸ਼ ਸਤ ਨਿਰਤ ਬੁਝੇ ਜੇ ਕੋਈ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤ ਕੀਆ ਸਾ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ ਸੋ ਕਰਨੇ ਹਰ ਰਵ ਨਾ ਬੁਰ ਕਰ ਤੇ ਵਿਚਾਰ ਕਰਤੇ ਕੀਮਤ ਨਾ ਜਾਣੇ ਕੀਆ ਨਾਨਕ ਜੋਤ ਸੁਭਾਵੇ ਸੋ ਵਰਤੀਆਂ ਬਿਸਮਨ ਬਿਸਮ ਪੇ ਬਿਸਮਾਦ ਜਿਨ ਪੂਜਾ ਤਸਾਇਆ ਸਵਾਦ ਪ੍ਰਭ ਕੈ ਰੰਗ ਰਾਜ ਰਹੇ ਗੁਰ ਕੈ ਬਚਨ ਪਦਾਰਥ ਲਹੇ ਉਦਾ ਤੇ ਤੂੰ ਕਟਨ ਹਾਰ ਜਾਗੇ ਸੰਗਦੈ ਸੰਸਾਜਨ ਕਾ ਸੇਵਕ ਸੋਭਟ ਭਾਗੀ ਜਨ ਕਾ ਸੰਗੇ ਗਲੇ ਲਾਗੇ ਗੁਣ ਗੋਬਿੰਦ।

ਰਾਸ਼ਟਰਵਾਦੀ ਸਾਧਨ ਸਤਿ ਸਤਿਵਰਸਨ ਹਾਰ ਪੂਜਾ ਸਤਿ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣ ਹਾਰ ਨਾਮ ਸਤ ਸਤ ਆਵਨ ਹਾਰ ਆਵ ਸਤ ਸਤ ਸਵ ਤਾਰੀ ਆਪ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਸਨ ਤਜਨ ਹਰ ਗਤ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਤਿਨ ਮਨ ਕਾਰਨ ਗ੍ਰਾਮ ਤਿਨ ਮੂਲ ਪਛਾਣਿਆ ਜਾਗ੍ਰਿਤ ਵਿਸਵਾਸ ਪ੍ਰਵਾਇਆ ਤਤ ਗਿਆਨ ਸਮਰ ਪ੍ਰਗਟਾਇਆ ਪੈਤ ਨਿਰਭਾਹੇ ਵਸਾਨਾ ਜਿਸ ਤੇ ਉਪਜਤ ਸਮਾਏ ਸਮਾਨਾ ਵਸ ਸਮਾਇ ਵਸ ਗਡਾਈ ਤਾਕਾ ਪਹਿਣਾ ਕਹਿ ਨਾ ਜਾਏ ਬੂਝੇ ਬੂਝਨ ਹਾਰ ਵਿਵੇਕਾ ਨਾਰਾਇਣ ਮੇਰੇ ਨਾਨਕੇਕ ਠਾਕੁਰ ਕਾ ਸੇਵਕ ਆਗਿਆ ਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੇਤਾ ਪੇਟ ਸੰਗਰਾਮ

ਆਪਣੇ ਜਨ ਕਾ ਪਰਦਾ ਢਾ ਕੇ ਆਪਣੇ ਸੇਵਕੀ ਸਰ ਪਰ ਰੱਖੇ ਆਪਣੇ ਦਾਸ ਕਾ ਦੇਵ ਡੈ ਆਪਣੇ ਸੇਵਕ ਨਾਮ ਜਪਾਈ ਆਪਣੇ ਸੇਵਕੀ ਆਪਤ ਰੱਖੇ ਤਾਕਿ ਗਤ ਮੇ ਤੂੰ ਕੋਈ ਨਾ ਲੱਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੜਤੇ ਉੱਚੇ ਜੋ ਪ੍ਰਭ ਨੇ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਨੀਕੀ ਗਿਰੀ ਮੈਂ ਕਲ ਰੱਖੈ ਪਸਮ ਗ੍ਰਹਿ ਲਸਕਰ ਕੋਟ ਲੱਖ ਰਿਸਕਾ ਸਾਸਨਾ ਕੱਢਤ ਆਪ ਤਾਕੋ ਰੱਖ ਦੇ ਕਰ ਹਾਥ ਮਾਨਸ ਜਤਨ ਕਰਤ ਭਾਂਤ ਤਿਸਕੇ ਕਰਤ ਬਿਰਥ ਜਾਤ ਮਾਰ ਨਾ ਰੱਖੇ ਅਵਰ ਨਾ ਕੋਏ ਸਰਵਜੀਆਂ ਕਾ ਰੱਖਾ ਸੋਏ ਕਾਹੇ ਸੋਚ ਕਰੈ ਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਿਡਾਣੀ ਬਾਰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਮਨ ਤਨ ਤ੍ਰਪੀਐ ਨਾ ਅੰਮ੍ਰਿਤ ਜਿਨ ਗੁਰਮੁਖ ਪਾਇਆ ਤਿਸ਼ਕੀ ਸ਼ਬਰ ਨਾਹੀਂ ਦ੍ਰਿਸ਼ਟਾਇਆ ਨਾਮ ਦਾ ਨਾਮ ਰੂਪ ਰੰਗ ਨਾਮ ਸੁਖ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮੰਤ ਨਾਮੇ ਨਾਮ ਸਮਾਨੇ ਉਠਤ ਬੈਠ

ਪ੍ਰਭ ਆਪਣੇ ਸੋ ਰਹਿ ਸਮਾਏ ਜੋ ਹੋ ਵਾ ਹੋ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸ ਕੀ ਮਹਿਮਾ ਕੌਣ ਵਖਾਣ ਤੁਸਕਾ ਕੁਨ ਕਹਿ ਇੱਕ ਨਾ ਜਾਣੋ ਆਠ ਭੈਰ ਪ੍ਰਭ ਸਹਿ ਜੂਰੇ ਕਉ ਨਾਨਕ ਸੇ ਜਨ ਪੂਰੇ ਮਨ ਮੇਰੇ ਤਨ ਕੀ ਓਟਲੇ ਮਨ ਤਨ ਆਪਣਾ ਤਿੰਨ ਜਨ ਦੇ ਜਿਨ ਜਨ ਆਪਣਾ ਪ੍ਰਭ ਪਛਾਤਾ ਸੋ ਜਨ ਸਰਬ ਤੋਕਾ ਦਾਤਾ ਤਿਸ ਕੀ ਸਰ ਸਰ ਸੁਖ ਪਾਵੈ ਤਿਸਕੈ ਦਰਸ ਭਾਵ ਮਿਟਾਵੈ ਅਵਰ ਸਿਆਨ ਸਗਲੇ ਛਾਟ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਣ ਨਾ ਹੋਵੇ ਤੇਰਾ ਨਾਨਕ ਤਿਸ ਜਨ ਕੇ ਪੂਜ ਹੋ ਸਦ।

ਅਸ਼ਟਪਦੇ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕਾ ਗੁਰ ਸਦਾ ਦਿਆਲ ਸਿੱਖੀ ਗੁਰਦੁਰ ਮਤ ਮਲ ਹਰੈ ਗੁਰ ਵਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਘਟੈ ਗੁਰ ਕਉ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖਾ ਨਾਮ ਤਨ ਜੇ ਗੁਰ ਕਉ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਤ ਬਲ ਸਵਾਰੈ ਨਾਨਕ ਸਤਿਗੁਰ ਸਿੱਖਾ ਜੀ ਨਾਲ ਸਮਾਰੈ ਗੁਰ ਕੈ ਗੁਰੇ ਸੇ ਕੁਜੋਰੈ ਗੁਰ ਕੀ ਆਗੈ ਮਨ ਮੈਂ ਸਹੈ ਆਪਸ ਕਉ ਕਰ ਕਿਛੁ ਨ ਜਨਾਵੈ ਹਰ ਹਰ ਨਾਮ ਹਿਰਦੈ ਸਤਿ ਧਿਆਵੈ ਮਨ ਵੇਚੈ ਸਤਿਗੁਰ ਕੈ ਪਾਤਿ ਸੇਵਕੇ ਕਾਜ ਰਾਸ ਸੇਵਾ ਕਰ ਤੂੰ ਇੰਨੇ ਕਾਮੀ ਤਿਸ ਕਾ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਸਿਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੇਸ ਬੇਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਵਰ ਕੀ ਕਤ ਜਾਣੇ ਸੋ ਸਤਿਗੁਰ ਸ੍ਰਿਤ ਹਰਨਾ ਅਨਕਵਰ ਗੁਰ ਕਾ ਬਲ ਜਾਓ ਸਾਰੇ ਬਨਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮੇ ਕਿਆ ਆਪ ਨਹੀਂ ਕਛ ਭਰਮਾ ਸਹਿਸ ਸਿਆਨ ਪਲਿਆ ਨਾ ਜਾਈਏ ਨਾਨਕੈ ਸਗੁਰ ਪਟ ਬਾਗੀ ਪਾਈਐ ਸਫਲ ਦਰਸ਼ਨ ਭੇਖਤ ਪੁਨੀਤ ਪਰ ਸਤ ਜਨ ਗਤ ਨਿਰਮਲ ਰੇਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨ ਕਰ ਬਚਨ ਕਰਨ ਆਗਾਨੇ ਮਨਸੋ ਤੁਕ ਆਤਮ ਪਤੀਆਂ ਨੇ ਪੂਰਾ ਗੁਰ ਰੱਖਿਓ ਜਾਕਾ ਮੰਤਰ ਅੰਮ੍ਰਿਤ ਇਸ਼ਟ ਵੇਖੇ ਹੋਏ ਸੰਤ ਗੁਣ ਬਿਅੰਦ ਕੀਮਤ ਨੇ ਪਾਏ ਨਾਨਕ ਸੁਭਾਵ ਤਸਲੈ ਮਿਲਾਏ ਜੇ ਵਾਏ ਕੁਛ ਤਤ ਨੇਕ ਸਤਪੁਰਖ ਪੂਰਨ ਵਿਵੇਕ ਕਾਹ ਬੋਲ ਨ ਪਹੁੰਚ ਸਿਵਰਾਨੀ ਅਗਮ ਗੋਚਰ ਬ੍ਰਹਮ ਨਿਰਵਾਨੀ ਨਿਰਾਹਾ ਨਿਰਵੈ ਸੁਦਾਇਤਾ ਕੀ ਕੀਮਤ ਕਿਨੈ ਨਾ ਪਾਏ ਅਨਕ ਭਗਤ ਬੰਦ ਨਨਤ ਕਰੈ ਚਨ ਕਮਲ ਹਿਰਦੈ ਸਿਮਰੈ ਸਤਪਲੇ ਹਾਰੇ ਸਤਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਾਰ ਰਸ ਪਾਵ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋਏ ਉਸ ਬਰਖ ਕਾ ਨਾਹੀ ਕਦੇ ਬਿਨਾ ਸੁਜਾ ਕੈ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰ ਕਾ ਨਾਮ ਲੇ ਸਚ ਉਪਦੇ ਸੇਵ ਕਉ ਦੇ ਮੋਹ ਮਾਇ ਕੈ ਸੰਗ ਨਾ ਲੇ ਮਨ ਮੈਂ ਰਾਖੇ ਹਰ ਹਰੇ ਕੋ ਅੰਧਕਾਰ ਦੀਪਕ ਪਦ ਗਾਸੇ ਨਾਨਕ ਭਰ ਮੋਦਕ ਦੇ ਦੇ ਨਾਸੇ ਤਬ ਤੋਂ ਮੈਂ ਠਾਂਟ ਵਰਤਾਈ ਅੰਤ ਪੈ ਦੁਖ ਨਾਠੇ ਪਾਏ ਜਨਮ ਮਰਨ ਕੇ ਮਿਟੇ ਦੇਸੇ ਸਾਧੁ ਕੇ ਪੂਰਨ ਉਪਦੇਸੇ ਪਾਉ ਜੂ ਕਾ ਨਿਰਪਾਹੇ ਵਸੇ ਸਗਲੇ ਵਿਆਦ ਮੰਤੇ ਕਹਿ ਨਸੇ ਜਿਸ ਕਾ ਸਾਥਨ

ਅਸ਼ਟਪਦੀ ਸੰਤ ਜਿਨਾ ਮੇਰੇ ਕੋਲ ਵਿਚਾਰ ਇੱਕ ਸਿਮਰਨ ਨਾਮ ਆਧਾਰ ਅਵਰੂਪਾ ਸਮਿਤ ਵਿਸਾਰੋ ਚਰਨ ਕਮਲ ਰਿਤਮੈ ਉਰਤਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗੋ ਨਾਮ ਹਰ ਵਥ ਇਹੋ ਤਨ ਸੰਚੋ ਹੋਬ ਹੋ ਭਗਵੰਤ ਸੰਤ ਜਿਨਾ ਕਾ ਨਿਰਮਲਵੰਤ ਏਕ ਆਸ ਰੱਖੋ ਮਨ ਮਾਹੇ ਸਰਵ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਗੁਣ ਟੁੱਟ ਆਵੇ ਸੋ ਤਨ ਹਰ ਸੇਵਾ ਤੇ ਬਾਬਾ ਜਿਸ ਕੋ ਨਿਤ ਵਾਛੈ ਮਿਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਪਉ ਕੋ ਕਰੇ ਭਲੇ ਕਾਨੀ ਸਾਸੋ ਬਾਬਾ ਜੀ ਹਰ ਕੀ ਚਰਨੇ ਅਨਕ ਵਾਵੀ ਰੋਗ ਨਾ ਜਾਏ ਰੋਗ ਮਿਟੈ ਹਰ ਅਵਖਤ ਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ

ਹੋਏ। ਜਿਨ ਚਾਖਿਆ ਸੇ ਜਨ ਤ੍ਰਿਵਤਾਨੇ, ਪੂਰਨ ਪਰਖ ਨੇ ਡੋਲਾਨੇ, ਸੋ ਭਰ ਭਰੇ ਪ੍ਰੇਮ ਰਸ ਰੰਗ, ਉਪਜਾ ਚਾਓ ਸਾਧ ਗਏ ਸੰਗ। ਪਰੇ ਸ਼ਨ

ਕਾਲ ਬੰਧਨ ਗਾਟ ਮੁਕਤ ਜਨ ਪਾਇਆ ਜਨਮ ਮਰਨ ਦੁਖ ਭ੍ਰਮ ਗਾਇਆ ਇੱਛੇ ਪੁਨੀ ਸ਼ਰਧਾ ਸਪੋਰੇ ਰਵ ਰਹਿਆ ਸਤਸੰਗ ਹਰਿਓਰੇ ਜਿਸ ਕਾ ਸਾਤਨ ਲਈ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੁੱਖ ਵਿਸਰੇ ਜੇ ਕਾਲ ਨਾ ਪਾਨੈ ਸੁੱਖ ਵਿਸਰੇ ਜੇ ਕੀਆ ਜਾਣੈ ਸੁੱਖ ਵਿਸਰੇ ਜਿਨ ਸਭ ਕੁਛ ਦੀਆ ਸੁੱਖ ਵਿਸਰੇ ਜੇ ਜੀਵਨ ਜੀਆ ਸੁੱਖ ਵਿਸਰੇ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ ਸੁੱਖ ਵਿਸਰੇ ਜੇ ਵਿਖਤੇ ਕਾਢੈ ਜਨਮ ਜਨ ਕਾ ਟੂਟਾ ਗਾਢੈ ਗੁਰ ਪੂਰੇ ਤੱਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨਮ ਧਿਆਇਆ ਸਾਜਨ ਸੰਤ ਕਰੋ ਇਹ ਕਾਮ ਆਨ ਤਿਆ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰ ਨਾਮ ਜਪਾਵੋ

ਏਕ ਵਸਤ ਦੀ ਜੈ ਕਰ ਮਾਇਆ, ਗੁਰ ਪ੍ਰਸਾਦ ਨਾਮ ਜਪ ਲਾਇਆ, ਤਾਂ ਕੀ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਭ ਸਮਾਏ। ਪ੍ਰਭ ਬਖਸ਼ਾਂ ਦੀਆਂ ਦਿਆਲ, ਭਗਤ ਵਿਛਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਕਟਾ ਕਰਤ ਪ੍ਰਤਪਾਲ। ਆਦਿ ਪੁਰਖ ਕਾਰਨ ਕਰਤਾਰ, ਭਗਤ ਜਿਨ੍ਹਾਂ ਕੇ ਪ੍ਰਾਣ ਆਧਾਰ, ਜੋ ਜੋ ਜਪੈ ਸੋਹੇ ਪੁਨੀਤ, ਭਗਤ ਪੈ ਲਾਵੇ ਮਨ ਹੀਤ। ਹਮ ਨਿਰਗੁਣ ਯਾਰ ਨੀਚ ਜਾਨ, ਨਾਨ ਤੁਮਰੀ ਸ਼ਰਨ ਪੁਰਖ ਭਗਵਾਨ, ਸਰਬ ਬੈਗੁਟ ਮੁਕਤ ਮੁਗ ਪਾਏ, ਏਕ ਨਿਮ ਖਰ ਕੇ ਗੁਣ ਗਾਏ। ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੇ ਕਥਾ ਮਨ ਪਾਈ, ਬਾ ਭੋਜਨ ਕਾ ਪ੍ਰਸੰਗੀਤ, ਰਸਨਾ ਜਪਦੀ ਹਰ ਹਰ ਨੇਤ। ਪਲੀ ਸੋ ਕਾਲੀ ਸੋਭਾ ਧਨਵੰਤ, ਹਿਰਦੈ ਵਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇਹ ਨਿਵਾਸ, ਸਰ ਸੁਖ ਨਾਨਕ ਪ੍ਰਕਾਸ। ਸਲੋਕ ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ, ਆਪ ਹੀ ਫਿਰ ਜਾਪ ਅਸ਼ਟਪਦੀ। ਜਬ ਕਾਰ ਹੀ ਕਸ਼ਨਾ ਦਿਸ਼ਟੇ, ਤਾ ਪਾਪੁਨ ਤਬ ਕਹਿਤੇ ਹੋਤਾ, ਜਬ ਧਾਰੀ ਆਪਨ ਸੁਨ ਸਮਾਧ, ਤਾ ਬੈਰ ਬੋਧ ਕੇ ਸੰਕਮਾਤ। ਜਬ ਇਸਕਾ ਪਰਨ ਚਿਹਨ ਨਾ ਜਾਪਤ, ਤਬ ਹਰਕ ਸੋ ਕਸੈ ਵਿਆਪਤ, ਜਬ ਆਪਨ ਆਪ ਆਪ ਪਰ ਬ੍ਰਹਮ, ਤਬ ਮੂੰਹ ਕਾਂ ਕਿਸ ਹੋਪਤ ਪਰਮ।

ਤੁਮ ਤੇ ਫਿਰ ਨਹੀਂ ਕੁਛ ਹੋਇਆ ਆਪਣ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀ ਆਪ ਬਜਾਏ ਸਚਨਾਮ ਸੋਜਨ ਪਾਏ ਸੋ ਸਮਦਰਸੀ ਜਤ ਕਾ ਵੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਯੰਤਰ ਸਵਤਾ ਕੈ ਹੱਥ ਦੀਨ ਦਿਆਲ ਨਾਥ ਕੋ ਨਾਥ ਜਿਸ ਰੱਖ ਦਿਸ ਕੋਇ ਨਾ ਮਾਰੇ ਸੋ ਮੂਆ ਜਿਸ ਮਨੋ ਵਿਸਾਰੇ ਤਿਸ ਤਜਬਰ ਕਾਂ ਕੋ ਜਾਏ ਸਭ ਸਰੇਕ ਨਿਰੰਜਨ ਰਾਏ ਜੀ ਕੇ ਜੁਗਤ ਜਾਕੇ ਸਭ ਹਾਥ ਅੰਤਰ ਪਾਰ ਜਾਨੋ ਸਾਥ ਗੁਰ ਨਿਦਾਨ ਬੇਅੰਤ ਪਾਰ ਨਾਨਕ ਦਾ ਸਦਾ ਬਿਲਿਹਾਰ ਪੂਰਨ ਪੂਰ ਰਹਿ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੇ ਰਹਿ ਪਿਆਪ ਪ੍ਰਤਪਾਲੇ ਜੀਅਨ ਬਾਂ ਪਾਤ ਜੋ ਜੋ ਰਚ ਸੋ ਸਹਿਤਿਆਤ ਜਿਸ ਪਾਵੈ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰੇ ਬਾਣ।

ਇਸੇ ਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੁਰ ਪਏ ਨਿਰਵੈਰ ਅੰਧਨ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੋਹਲੇ ਨਾਨਕ ਹਰ ਪ੍ਰਭਾ ਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਭਜਨ ਹਰ ਕੇ ਗੁਣ ਗਾਓ ਪ੍ਰਾਣ ਤਨ ਕਾਹੇ ਸੁਆਉ ਆਠ ਪਹਿਰ ਪ੍ਰਾਪੇਖੋ ਨੇਰਾ ਮਿਟੇ ਅਗਿਆਨ ਬਿਨ ਸਹਿ ਅੰਧੇਰਾ ਸੁਨ ਉਪਦੇਸ ਹਿਰਦੇ ਵਸਾਵੋ ਮਨ ਛੇ ਨਾਨਕ ਫਲ ਪਾਵ ਹਾਲਤ ਬਾਤ ਲੇ ਸਵਾਰ ਰਾਮ ਨਾਮ ਅੰਤਰ ਉਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੈ ਤਿਸ ਸਾਜ ਪ੍ਰੀਖਿਆ

ਪਾਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੰਦ ਸਹਿ ਸਮਾਹੇ ਰਿਸ਼ਤੇ ਦੁਰ ਕਾ ਨਹੀਂ ਕੋ ਠਾਂ ਗੁਰ ਪ੍ਰਸਾਦ ਨਾਨਕ ਸੁਖ ਪਾ ਵੇਦ ਪੁਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਿਅਤਰ ਮੈਂ ਏਕ ਬਾਣੀ ਪ੍ਰਭ ਕੋ ਸਭ ਕੋ ਬੋਲੇ ਆਪ ਡੋਲ ਨਾ ਕਬੋ ਡੋਲੇ ਸਾਰ ਬਕਲਾ ਕਰ

ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕਾ ਹਿਰਦੈ ਸਭ ਧਰਮ, ਸੰਤ ਜਨਾ ਸੁਣੈ ਸਭ ਭਜਨ, ਸਰਵ ਵਿਆਪੀ ਰਾਮ ਸੰਗ ਰਚਨ। ਜਿਨ ਜਾ ਤਤ ਸਕੀ ਏ ਰਹਿਤ, ਸੱਚ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਏ ਸੁਖ ਮਨ, ਕਰਨ ਕਰਾਵਨ ਹਰ ਪ੍ਰਭ ਜਾਣੈ, ਅੰਤਰ ਵਸੇ ਬਾਰ ਵੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਆ ਸਤ ਕੀ ਆਸਾ ਸਤ ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੇ ਤਾਂ ਕਰੇ ਵਿਸਥਾਰ, ਤਿਸ ਭਾਵੇ ਤਾਂ ਇਕੰਕਾਰ, ਅਨਕ ਕਲਾ ਰਖੀ ਨਾ ਜਾਏ, ਤਿਸ ਭਾਵੇ ਤਿਸ ਲੈ ਮਿਲਾਏ। ਕਵਨ ਨਿਕਟ ਕਵਨ ਕਹੀਏ, ਦੂਰ ਆਪੇ ਆਪ ਭਰਪੂਰ, ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਵਿਡਾਏ। ਸਾਰ ਭੂਤ ਆਪ ਵਰਤਾਰਾ, ਸਰਵ ਨੈਨ ਆਪੇ ਖਨਹਾਰਾ, ਸਗਲ ਸਮੱਗਰੀ ਜਾ ਕਤਨ ਆਪਣ ਜਸ ਆਪ ਹੀ ਸੁਣਾ।

ਆਗਿਆ ਆਵੇ ਆਗਿਆ ਜਾਏ, ਨਾਨਕ ਜਾ ਪਾਵੇ ਤਲੇ ਸਮਾਏ। ਇਸ ਤੇ ਹੋਏ ਸੋ ਨਾਹੀ ਬੁਰਾ, ਔਰ ਕਹੋ ਕਿ ਨਾ ਕੁਛ ਕਰਾ। ਆਪ ਭਲਾ ਕਰ ਤੂੰ ਤੇ ਨੀ ਕੀ, ਆਪ ਬੇਜਾਨੇ ਆਪਣੇ ਜੀ ਕੀ, ਆਪ ਸਾਚ ਤਾਰੀ ਸਭ ਸਾਚ, ਓਤ ਬੋਤ ਆਪਣ ਸੰਗਰਾਚ। ਤਾਂ ਕੀ ਗਤ ਮਿਤ ਕਹਿ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ। ਤਿਸ ਕਾ ਗਿਆ ਸਭ ਪ੍ਰਵਾਨ, ਅੰਗਰ ਪ੍ਰਸਾਦ ਨਾਨਕ ਜਾਨ। ਜੋ ਜਾਣ ਤਿਸ ਦਾ ਸੁਖ ਹੋਏ, ਆਪ ਮਿਲਾਏ ਲੈ ਪ੍ਰਭ ਸੋਏ। ਉਹ ਤਨ ਵੰਤ ਕੁਲ ਵੰਤ ਪਤੇ ਵੰਤ, ਜੀਵਨ ਮੁਕਤ ਜਿਸਰੇ ਤੇ ਭਗਵੰਤ। ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਾਨ ਆਵਨ ਕਹਿ ਸਵਾਲ, ਤਨ ਕਹਿ ਸੰਗ ਜਿਤ ਆਵੈ ਨਾ ਹੋ, ਆਪ ਮੁਕਤ ਮੁਕਤ ਕਰੈ ਸੰਸਾਰ। ਨਾਨਕ ਤਿਸ ਜਨ ਕਾ ਸਦਾ ਨਮਸਕਾਰ। ਸਰੋਕ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੋਈ ਗੁਣ ਗਾਓ ਅਸ਼ਟਪਦੀ। ਪੂਰੇ ਗੁਣ ਕਾ ਸੁਨ ਉਪਦੇਸ, ਪਾਰ ਬ੍ਰਹਮ ਨਿਕਟ ਕਰ ਵੇਖ, ਸਾਹ ਸਾਹ ਸਿਮਰੋ।

ਹਰ ਤਨ ਕੇ ਪਰਲੇ ਹੋ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ, ਖੇ ਕੁਸ਼ਲ ਸਹਿਜ ਆਨੰਦ, ਸਾਹ ਸੰਜ ਪਰਮ ਪਰਮਾਨੰਦ, ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ, ਅੰਮ੍ਰਿਤ ਰਸ ਪੀਆ।

ਰਤਨਾ ਸੁਣ ਤੁਕ ਮਾਵਤ ਹੋ ਤੂੰ ਧਾਰ ਆਪ ਤਰੇ ਲੋਕੇ ਨਿਸਤਾਰ ਸਫਲ ਜੀਵਨ ਸਫਲਤਾ ਗਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਨਾਦ ਵਜ ਸੁਣ ਸੁਣ ਅਣਦ ਕਰੀ ਪ੍ਰਭ ਗਾਜੈ ਪ੍ਰਗਟ ਗੋਪਾਲ ਮਹਾਂਤ ਕੈ ਮਾਥੇ ਨਾਨ ਕੁਦਰਤ ਨ ਕੈ ਸਾਥ ਸਰਨ ਜੋ ਸੁਣ ਸਰਨੀ ਆਏ ਕਰ ਕਿਰਪਾ ਪਰ ਵਿਆਪ ਮਿਲਾਏ ਮਿਟ ਗਏ ਬੈਰ ਪੈ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸਭ ਪ੍ਰਸੰਨ ਪਏ ਗੁਰਦੇਵ ਪੂਰਨ ਹੋਏ ਸੇਵ ਕੀ ਸੇਵ ਆਲ ਜੰਜਾਲ ਵਿਕਾਰਤੇ ਰਹਿਤੇ ਰਾਮ ਨਾਮ ਸੁਣ ਰਸਨਾ ਕਹਿਤੇ ਕਾਇ ਪ੍ਰਸਾਦੇ ਅਪਤ ਪ੍ਰਭ ਧਾਰੀ ਨਾਨਕ ਨੇ ਵੀ ਖੇਪ ਮਾਰੇ ਪ੍ਰਭ ਕੀ ਸਤ ਕਰੋ ਸੰਤ ਮੀਤ ਸਾਵਧਾਨ ਕਾ ਗਚੀਤ ਸੁਖਮਈ ਸਹਿਜ ਗੋਬਿੰਦ ਕੁਨ ਨਾਮ ਜਿਸ ਮਨ ਬਸੈਸ ਹੋ ਤਨੇ ਦਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪ੍ਰਖ ਪ੍ਰਗਟ ਸਭ ਲੋਏ ਸਭ ਤੇ ਉਜ ਪਾਏ ਅਸਥਾਨ ਬਹਰ ਨ ਹੋਵੇ ਆਵਨ ਜਾਨ ਹਰ ਤਨ ਖੜ ਚਲੈ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਤ ਨਵ ਨਿਧ ਬੁੱਧ ਗਿਆਨ ਸਰਵ ਤੈ ਸਿੱਧ ਪਿਤਾ ਤਪ ਜੋ ਪ੍ਰਭ ਧਿਆਨ ਗਿਆਨ ਸੇ

ਜੁਗੋ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪ੍ਰਸਾਦ ਸਿੰਘ ਜੀ, ਸੇਵਕ ਪਰਿਵਾਰ ਸਰਦਾਰ ਜਸਵਿੰਦਰ ਸਿੰਘ ਅਤੇ ਬੀਬੀ ਗੁਰਵਨੀਤ ਕੌਰ, ਸਮੂਹ ਸੇਵਕ ਪਰਿਵਾਰ ਵੱਲੋਂ ਸਤਿਗੁਰੇ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ ਅਤੇ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ। ਸਤਿਗੁਰੇ ਚਰਨ ਪਰਸੇ ਸੋ ਆਪ ਜੀ ਨੇ ਪਵਿੱਤਰ ਬਾਣੀ ਦਾ ਕੀਰਤਨ ਸਰਵਣ ਕੀਤਾ, ਸਤਿਗੁਰ ਕਿਰਪਾ ਕਰਨ ਪਰਿਵਾਰ ਨੂੰ ਦਰਮ ਕਰਮ ਗੁਰਸਿੱਖੀ ਜਿਵੇਂ ਤੇ ਨਾਮ ਬਣੀ ਦਾਤਾਂ ਬਖਸ਼ਿਸ਼ ਕਰਕੇ ਇਸੇ ਤਰ੍ਹਾਂ ਆਪਣੇ ਚਰਨਾਂ ਕਮਲ ਜੋੜ ਕੇ ਰੱਖਣ ਆਪ ਜੀ ਨੇ ਅਰਦਾਸ ਕਰਨੀ। ਆਓ ਰਲ ਕੇ ਅਨੰਦ ਸਾਹਿਬ ਦੀ ਬਾਣੀ ਜਾਪ ਕਰੀ, ਉਪਰੰਤ ਅਰਦਾਸ ਵਿੱਚ ਵੀ ਹਾਜ਼ਰ ਲਗਾਉਣੀ। ਆਓ ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰੇ ਜਣੇ ਆਪਣੀ ਹਾਜ਼ਰ ਲਓ ਜੀ।

ਸਦਾ ਕੁਰਬਾਨੀ ਬੋਲਾਂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ ਅਤੇ ਏਕ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਤਾਏ ਸਭ ਥਾਈਂ ਹੋਏ ਸਹਾਇ ਦਸਵਾਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਵਾਲਾ ਅਤੇ ਅੰਦਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੇ ਧਰਮੇ ਸੀਸੇ ਤੇ ਬੰਦ ਬੰਦ ਕਟਾਏ ਖੋਪਰੀਆਂ ਨੂੰ ਹਾਈਆਂ ਚਰਖੀਆਂ ਤੇ ਚੜੇ ਤਨਾਰਾਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਸਿੱਖੀ ਕੇਸਾ ਸਵਾਸਾ ਸੰਗ ਨਿਭਾਏ ਤਿੰਨਾਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਿਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਛਿਆ ਰਿਆਏ ਤੇ ਦੇਖ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾ ਝੌਂਕੇ ਝੰਡੇ ਵੂੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ ਨਿਤਾਣੇ ਤਾਂ ਨਿਓਟਿਆਂ ਦੇ ਓਟ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੁੜੀ ਬੇਨਤੀ ਹੈ। ਆਪ ਜੀ ਦਰਕਰ ਦਾ ਫਰਮਾਨ ਹੈ ਤੂੰ ਸਮਰੱਥ ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਮਾਹ ਵੱਖ ਅਨੁਸਾਰ। ਆਪ ਜੀ ਦਰਕਰ ਦੇ ਪ੍ਰੀਤਮਾਨ ਨੂੰ ਸੇਵਕ ਪਰਿਵਾਰ ਸਰਦਾਰ ਸੁਰਿੰਦਰ ਸਿੰਘ ਅਤੇ ਬੀਬੀ ਗੁਰਵਨੀਤ ਕੌਰ ਸਮੂਹ ਸੇਵਕ ਪਰਿਵਾਰ ਨੂੰ ਦਾਤਾ ਜੀ ਆਪ ਜੀ ਦੇ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ ਅਤੇ ਪਰਿਵਾਰ ਦੇ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ। ਸਮੁੱਚੇ ਪਰਿਵਾਰ ਨੇ ਦਾਤਾ ਜੀ ਆਪ ਜੀ ਦਰਖਰ ਵਿਖੇ ਸੁਖਨੀ ਸਾਹਿਬ ਦੇ ਬਾਣੀ ਜਾਪ ਕਰਵਾਏ ਉਪਰੰਤ ਇਲਾਹੀ ਬਾਣੀ ਦੇ ਕੀਰਤਨ ਹੋਏ ਅਤੇ 6 ਪੌੜੇ ਨਾਲ ਸਾਰੀ ਬਾਣੀ ਜਾਪ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਸੇਵਾ ਕਰਦਿਆਂ ਜਾਣੇ ਜਾਣੇ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਨੇ ਅੱਗੇ ਤੋਂ ਸਮਤ ਬਖਸ਼ਿਸ਼ ਕਰਕੇ ਸ਼ੁੱਧ ਬਾਣੀ ਦੇ ਗਾਇਨ ਕਰਾਉਣੇ ਦਾਤਾ ਜੀ ਆਪਣੀ ਸੇਵਾ ਆਪ ਲੈ ਲੈਣੀ ਕਿਰਪਾ ਕਰਨੀ ਜੀ। ਬੜੀ ਸੋਹਣੀ ਬਾਣੀ ਦੇ ਭਾਵ ਸਮੁੱਚੇ ਪਰਿਵਾਰ ਦੇ ਹਿਰਦੇ 'ਚ ਵਸਾਉਣਾ ਜੀ। ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਪਰਿਵਾਰ ਵਿੱਚ ਆਪਸੀ ਪਿਆਰ ਮੇਲ ਮਿਲਾਪ ਸਿੱਧ ਗੁਰੂਸਰ ਬਣਾਈ ਰੱਖਣਾ ਬੱਚਿਆਂ ਦੇ ਸਿਰ ਦਾ ਮਿਹਰ ਪ੍ਰਸ਼ਾਦ ਰੱਖਣਾ ਮਾਤਾ ਪਿਤਾ ਦੇ ਆਗਿਆਕਾਰ ਉੱਚ ਬਦਲੇ ਦਾਤ ਨੇਕ ਜੀਵਨ ਵਿੱਚ ਕਾਮਯਾਬੀਆਂ ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ ਪਰਿਵਾਰ ਦੇ ਕੰਮਾਂ ਕਾਰਾਂ ਕਾਰੋਬਾਰਾਂ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅਤੇ ਜੋ ਵੀ ਸ਼ੁਭ ਮਨੋਕਾਮਨਾਵਾਂ ਮਨ ਵਿੱਚ ਹੈ ਆਪ ਜਾਣੀ ਜਾਣ ਹੋ ਗੁਰਮਰਿਆਦਾ ਅਨੁਸਾਰ ਸੋ ਮਨੋਕਾਮਨਾਵਾਂ ਆਪ ਜੀ ਨੇ ਸੰਪੂਰਨ ਕਰਨੀਆਂ ਜੀ। ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਪਰਿਵਾਰ ਵੱਲੋਂ ਆਪਣੀ ਕਿਰਤ ਕਮਾਈ ਨੂੰ ਸਫਲਾ ਕਰਦੇ ਹਾਂ। ਆਪ ਜੀ ਲਈ ਸੁੰਦਰ ਪਛਾਕੇ ਭੇਟਾ ਕੀਤੇ ਗਏ ਹਨ ਆਪ ਜੀ ਨੇ ਅੰਗੀਕਾਰ ਕੀਤੇ ਆਪ ਜੀ ਨੇ ਕਿਰਪਾ ਕਰਨੇ ਪਰਿਵਾਰ ਦੀ ਕੀਤੀ ਸੇਵਾ ਥਾਂ ਪਾਉਣੇ ਖਜ਼ਾਨੇ ਭੰਡਾਰੇ ਭਰਪੂਰ ਕਰਨੇ ਪਰਿਵਾਰ ਵੱਲੋਂ ਦਾਤਾ ਜੀ ਆਪ ਜੀ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਦਾਤ ਦੀ ਸੇਵਾ ਲਈ ਹੈ ਕੀਤੀਆਂ ਸੇਵਾਵਾਂ ਥਾਂ ਪਾਉਣੇ ਜੀ ਖਜ਼ਾਨੇ ਭੰਡਾਰੇ ਭਰਪੂਰ ਕਰਨੇ ਇਸ ਵੇਲੇ ਆਪ ਜੀ ਦੇ ਹਜ਼ੂਰ ਪੰਚਮ ਕੜਾ ਪ੍ਰਸ਼ਾਦ ਦੇਖ ਸਾਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਜੀ। ਆਈ ਸੰਗਤ ਦੇ ਹਾਜ਼ਰ ਦਰ ਪ੍ਰਵਾਨ ਕਰਨ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਦਾ ਚੱਲਿਆ ਕਦਮ ਕਦਮ ਲੇਖ ਕੇ ਬਣਾਉਣਾ ਇਸ ਵੇਲੇ ਕਿਰਪਾ ਕਰੋ ਪਵਿੱਤਰ ਹੁਕਮ ਨਾਲ ਬਖਸ਼ਿਸ਼ ਕਰਕਰਾਈਆਂ ਸੰਗਤ ਨੂੰ ਨਿਹਾਲ ਕਰੋ ਅੱਖਰ ਵਾਧਾ ਘਾਟਾ ਪੁਲ ਚੁੱਕ ਮਾਫ਼ ਕਰਨੇ ਸਰਬੱਤ ਦੇ ਕਾਰਜ ਨਾਸ ਕਰਨੇ ਸਹੀ ਪਿਆਰੇ ਮੇਲੋ ਜਿਨ੍ਹਾਂ ਵੇਲੇ ਆਪ ਜੀ ਦੇ ਨਾਮ 'ਚ ਤਿਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ
ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਵੋ ਚਹੈ ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੈਗੇ, ਖੁਆਰ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰਪੂਰਾ ਜਿਨ ਸਿਮਰਿਆ ਸੇਈ ਪਏ ਨਿਹਾਲ।

ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ, ਫਿਰ ਫਿਰ ਪਛੋਤਾਵੇ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਝੋਟਾਂ ਖਾਵੇ। ਬਿਨ ਸਤਿਗੁਰ

ਰਹਿਆ ਭਾਈ ਕੋਈ ਨਾ ਕਿਸ ਹੀ ਕੇਰਾ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜ ਘਰ ਹੋਏ ਬਸੇਰਾ ਐਥੈ ਬੁਝੈ ਸੋ ਆਪ ਪਛਾਣੈ ਹਰ ਪ੍ਰਭ ਹੈ ਤਿਸ ਕੇਰਾ ਸਤਿਗੁਰੂ ਸਦਾ ਦਿਆਲ ਹੈ ਭਾਈ ਵਿਣ ਭਾਗਾਂ ਕਿਆ ਪਾਈਐ ਏਕ ਨਦਰ ਕਰ ਵੇਖੈ ਸਭ ਉੱਪਰ ਜਿਹਾ ਭਾਉ ਤਿਹਾ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿੱਚੋਂ ਆਪ ਗਵਾਈਐ ਸਤਿਗੁਰੂ ਸਦਾ ਦਿਆਲ ਹੈ ਭਾਈ ਵਿਣ ਭਾਗਾਂ ਕਿਆ ਪਾਈਐ ਏਕ ਨਦਰ ਕਰ ਦੇਖ ਕਰ ਵੇਖੈ ਸਭ ਉੱਪਰ ਜਿਹਾ ਭਾਉ ਤਿਹਾ ਫਲ ਪਾਈਐ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਟਲ ਧੰਨ ਧੰਨ ਸਾਹਿਬ ਸ਼੍ਰੀ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪ੍ਰਸਾਦ ਸਿੰਘ ਜੀ, ਸੇਵਕ ਪਰਿਵਾਰ ਸਰਦਾਰ ਸੁਰਿੰਦਰ ਸਿੰਘ ਅਤੇ ਬੀਬੀ ਗੁਰਵਨੀਤ ਕੌਰ ਸਮੂਹ ਪਰਿਵਾਰ ਵੱਲੋਂ ਸਤਿਗੁਰਾਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ ਅਤੇ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ। ਪਰਿਵਾਰ ਨੇ ਸਤਿਗੁਰਾਂ ਚਰਨ ਪਰਸੇ, ਸਤਿਗੁਰ ਕਿਰਪਾ ਕਰਨ ਜੋ ਵੀ ਸ਼ੁਭ ਮਨੋਕਾਮਨਾਵਾਂ ਮਨ ਵਿੱਚ ਲੈ ਕੇ ਪਰਿਵਾਰ ਨੇ ਆਪ ਦੇ ਚਰਨ ਪਰਸੇ ਹਨ। ਸਤਿਗੁਰ ਕਿਰਪਾ ਕਰਨ, ਗੁਰਮਰਿਆਦਾ ਅਨੁਸਾਰ ਸੋ ਮਨੋਕਾਮਨਾਵਾਂ ਸੰਪੂਰਨ ਕਰਨ, ਦਰੋਂ ਘਰੋਂ ਪਰਿਵਾਰ ਨੂੰ ਗੁਰਸਿੱਖੀ ਜੀਵਨ ਅਤੇ ਨਾਮ ਬਾਣੀ ਦਾਤਾਂ ਬਖਸ਼ਿਸ਼ ਕਰਨ। ਪਰਿਵਾਰ ਵੱਲੋਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੋ ਆਪਣੇ ਕੀਮਤੀ ਸਮੇਂ ਕੱਢ ਕੇ ਆਪ ਜੀ ਪਰਿਵਾਰ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋਣ ਵਾਸਤੇ ਆਏ ਹੋ। ਸੋ ਬੇਨਤੀ ਹੈ ਕਿ ਕੜਾਹ ਪ੍ਰਸ਼ਾਦ ਦੇਖ ਲੈਣ ਉਪਰੰਤ ਆਪ ਜੀ ਨੇ ਗੁਰੂ ਕੇ ਲੰਗਰ ਛਕਣ ਦੀ ਕਿਰਪਾਲਤਾ ਕਰਨੀ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਰੇ ਗੁਰਮੁਖਾਂ ਨੇ ਹੋਮੇ ਅਤੇ ਲੋਕ ਲੱਜਾ ਤੋਂ ਉੱਪਰ ਉੱਠ ਕੇ ਬੋਲ ਬੋਲ ਕੇ ਅਭਿਆਸ ਕਰਨਾ।

ਹੌਲੀ ਹੌਲੀ ਅੰਤਰਗਤ ਹੋ ਜਾਈਏ ਗੁਰਮੁਖ ਪਿਆਰਿਓ। ਜਦੋਂ ਸਵਾਸ ਅੰਦਰ ਨੂੰ ਜਾਵੇ ਤਾਂ ਵਾਹੇ ਦੀ ਆਵਾਜ਼ ਨੂੰ ਮਹਿਸੂਸ ਕਰਨਾ। ਜਦੋਂ ਸਵਾਸ ਗਗਨ ਨੂੰ ਆਵੇ ਤਾਂ ਗੁਰੂ ਦੀ ਆਵਾਜ਼ ਨੂੰ ਮਹਿਸੂਸ ਕਰਨਾ। ਰਸਨਾ ਨੂੰ ਬੋਲਣ ਤੋਂ ਬੰਦ ਕਰ ਦੇਣਾ ਜੀ।

ਵਿਧੀ ਇਹ ਹੈ ਉਹ ਤਰੀਕਾ ਆਪਣੇ ਘਰ ਨੂੰ ਜਾਣ ਦਾ। ਮਹਾਰਾਜ ਨੇ ਜਿਸ ਨੂੰ ਗੁਰਬਾਣੀ ਦੇ ਵਿੱਚ ਨਿੱਜ ਘਰ ਕਿਹਾ, ਥਿਰ ਘਰ ਕਿਹਾ, ਦਸਮ ਦੁਆਰ ਕਿਹਾ, ਉਹ ਘਰ ਆਪਣਾ ਹੈ ਕਿਹੋ ਜਿਹਾ? ਮਹਾਰਾਜ ਕਹਿੰਦੇ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿੱਤ ਵਹਿ ਸਰਬ ਸੰਭਾਲੇ। ਮਹਾਰਾਜ ਕਹਿੰਦੇ, ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ। ਫਿਰ ਜਦੋਂ ਆਪਾਂ ਆਪਣੇ ਘਰ ਪਹੁੰਚ ਜਾਵਾਂਗੇ, ਉਹਦੀ ਨਿਸ਼ਾਨੀ ਇਹ ਹੈ ਕਿ ਸਾਨੂੰ ਆਪਣੇ ਇਸ ਘਰ ਦੇ ਵਿੱਚ ਵੱਖ ਵੱਖ ਨਾਦ ਦੀਆਂ ਧੁਨਾਂ ਸੁਣਨੀਆਂ ਸ਼ੁਰੂ ਹੋ ਜਾਣਗੀਆਂ। ਮਹਾਰਾਜ ਕਹਿੰਦੇ ਨੇ ਕਿ ਇੱਕ ਵਾਰ ਜਿਹੜਾ ਆਪਣੇ ਘਰ ਪਹੁੰਚ ਗਿਆ ਉਹ ਇਸ ਆਵਾ ਗਾਉਣ ਦੇ ਚੱਕਰ 'ਚੋਂ ਮੁਕਤ ਹੋ ਜਾਏਗਾ। ਮਹਾਰਾਜ ਕਹਿੰਦੇ, ਨਿੱਜ ਘਰ ਮਹਿਲ ਪਾਵੋ ਸੁੱਖ ਸਹਿਜ, ਬੋਹਰ ਨਾ ਹੋਏ ਗੋ ਫੇਰਾ। ਸੋ ਇਸੇ ਤਰੀਕੇ ਨਾਲ ਜਦੋਂ ਆਪਾਂ ਘਰਾਂ ਦੇ ਵਿੱਚ ਵੀ ਗੁਰਮੰਤਰ ਜਪਾਂਗੇ ਤਾਂ ਸਾਡੇ ਮਨ ਨੂੰ ਸੁੱਖ ਆਏਗਾ, ਉਹਨਾਂ ਵਿਚਾਰ ਰੂਪੀ ਕਲੇਸ਼ਾਂ ਤੋਂ ਆਪਾਂ ਉੱਪਰ ਉੱਠ ਸਕਾਂਗੇ। ਸੋ ਦਿੱਤੇ ਹੋਏ ਸਮੇਂ ਦੀ ਸਮਾਪਤੀ ਹੈ ਗੁਰਮੁਖ ਪਿਆਰਿਓ। ਗੁਰਮੰਤਰ ਕਰਦਿਆਂ, ਗੁਰਬਾਣੀ ਦੀ ਵਿਚਾਰ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅਕਾਲ ਪੁਰਖ ਵਾਹਿਗੁਰੂ ਜੀ ਦਾ ਧੰਨ ਧੰਨ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ, ਕੋਟਾਨ ਕੋਟ ਧੰਨਵਾਦ ਸਾਡੇ ਟੀਚਰ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਹਨਾਂ ਵੱਲੋਂ ਵਰੋ ਸਾਹਿਬ ਗੁਰਮੁਖ ਭਾਈ ਸਾਹਿਬ ਭਾਈ ਦਲਵੀਰ ਸਿੰਘ ਜੀ ਧਰਮਾਲਾ। ਕੋਟਾਨ ਕੋਟ ਧੰਨਵਾਦ ਆਪ ਰੱਬ ਰੂਪ ਸੰਗਤ ਦਾ। ਸੋ ਸਮੇਂ ਦੀ ਸਮਾਪਤੀ ਹੈ ਗੁਰਮੁਖ ਪਿਆਰਿਓ। ਗੁਰਬਾਣੀ ਦੀ ਵਿਚਾਰ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਆਪ ਰੱਬ ਰੂਪ ਸੰਗਤ ਬਖਸ਼ਣ ਯੋਗ ਬਖਸ਼ ਦੇਣਾ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਕੌਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਦ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸੱਚਾ ਨਾਓ ਸੱਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੈ ਨਾਏ ਨਿਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੈ ਹੈ ਤੇ ਕਮਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਤ

ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਤੁਰ ਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾ। ਕਾਹੇ ਰੇ ਮਨ ਚਿਤਵਹਿ ਉਦਮ, ਜਾ ਆ ਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤੂ ਪਾਏ, ਤਾ ਕਾ ਰਿਜਕ ਆਗਿਆ ਕਰ ਧਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ। ਸੂਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਤ ਬਨਿਤਾ। ਕੋਈ ਨ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੀ ਠਾਕੁਰ। ਕਾਹੇ ਮਨ ਭਉ ਕਰਿਆ, ਉੜੇ ਉੜ ਆਵੈ ਸਹਿ ਕੋਸਾ। ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ। ਮਨ ਮੈਂ

ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾਗਮ ਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਇੱਕ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮਕੀ ਫਾਸੀ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ

ਤੇਰੀ ਅਨਿਕ ਕਰਹਿ ਹਰ ਪੂਜਾ ਜੀ, ਤਪ ਤਪਹਿ ਜਪਹਿ ਬੇਅੰਤਾ। ਤੇਰੇ ਅਨੇਕ ਪੜ੍ਹਹਿ ਬਹੁ ਸਿਮ੍ਰਿਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵਹਿ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇ ਵਡ ਅਵਰ ਨ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰ।

ਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਉਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋ

ਹੈ, ਤੁਝ ਬਿਨ ਦੂਜਾ ਕੋਈ ਨਾਹੀਂ। ਜੀ ਜੰਤ ਸਭ ਤੇਰਾ ਖੇਲ, ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੋਂ ਤੂੰ ਜਾਣ ਆਏ ਹੈ, ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ, ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖੈ ਹੈ, ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ।

ਤੈਨੂੰ ਬਿਯਲੇ ਮਨ ਏਕ ਨ ਚਿਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨਕੀ ਸਰਨਾਮ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨਰਾ ਸ਼ਿਸ਼ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹਪਨ ਬ੍ਰਿ

ਹਮਰੀ ਕਰੋ ਹੱਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਤਵ ਚਰਨਨ ਮਨ ਰਹਿ ਹਮਾਰਾ, ਨਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸੁਭੈ ਤੁਮ ਕਾਵਹੁ, ਆਪ ਹੱਥ ਦੈ ਮੋਹਿ ਬਚਾਵਹੁ। ਸੁਖੀ ਬਸੈ ਮੋਰ ਪਰਿਵਾਰਾ, ਸੇਵਕ ਸਿੱਖ ਸੁਭੈ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰੀਐ, ਸਭੈ ਰਨ ਕੋ ਆਜ ਸਿੰਘਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮਹੈ ਛਾੜ ਕੋਈ ਅਵਰ ਨ ਧਿਆਉਂ, ਜੋ ਬਰ ਚਾਹੋ ਸੋ ਤੁਮ ਤੇ ਪਾਉਂ। ਸੇਵਕ ਸਿੱਖ ਹਮਾਰੇ ਤਾਰੀਐ ਹੈ, ਚੁਨ ਚੁਨ ਸਤਰ ਹਮਾਰੇ ਮਾਰੀਐ। ਆਪ ਹੱਥ ਦੈ ਮੁਜੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ। ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੂਜੂ ਕਰੀ ਉਹ ਰੱਛਾ। ਰਾਖ ਲੇ ਹੁਮੋਹਿ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦ ਦੁਸਤਨ ਕੇ ਹੰਤਾ, ਤੁਮਹੋ ਪੁਰੀ ਚਤੁਰਦਸ ਕੰਤਾ। ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵਜੀ ਅਵਤਰਾ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਮਨ ਕਾਲ ਜੋਗੀ ਸ਼ਿਵ ਕੀਓ, ਵੇਦ ਰਾਜ ਬ੍ਰਹਮਾ ਜੂ ਥੀਓ। ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਮਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਛੇ ਨੇ ਉਪਜਾਇਓ। ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ। ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਦ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰੇ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧੁਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹੇ ਅਪਾਰਾ। ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਵੇਦ ਭੇਦ ਅਰ ਆਲਮ। ਨਿਰੰਕਾਰ ਨਿਰਵਿਕਾਰ ਨਿਰਲੰਬ, ਆਦਿ ਅਨੀਲ ਅਨਾਦ ਅਸੰਭ। ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ। ਤਾ ਕੋ ਕਰ ਪਾਹਨ ਅਨੁਮਾਨਤ, ਮਹਾ ਮੂੜ ਕਛ ਭੇਦ ਨ ਜਾਣਤ। ਮਹਾਦੇਵ ਕੋ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭੇਵ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਂ ਹਿਤੇਤੀ। ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਵਿਦ ਸਜਾ ਪ੍ਰਥਮ ਸੰਸਾਰਾ।

ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹਿ ਮਤ ਇੱਕ ਨ ਮਾਨਿਓ। ਸਿਮ੍ਰਿਤ ਸ਼ਾਸਤਰ ਵੇਦ ਸਵੈ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ। ਸਿਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਂ ਹੀ ਬਖਾ।

ਛੱਡ ਕੇ ਗਹਿਓ ਤੁਹਾਰੋ ਦੁਆਰ, ਵਾਹਿ ਗਹੇ ਕੀ ਲਾਜੇ ਅਸ, ਗੋਬਿੰਦ ਦਾਸ ਤੁਹਾਰ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ

ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੂੰ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸੁਆਮੀ। ਸੋ ਕਿਉ ਮਨਹੋਂ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੈ। ਸਦਾ ਸਿਫਤ ਸਾਲਾਹ ਤੇਰੀ, ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ ਵੈ।

ਸਾਜੇ ਸ਼ਬਦ ਘਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੀ ਰਹਿ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਘਰ ਸਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋ, ਜਿਸ ਦੀ ਐ ਵਡਿਆਈਆ।

ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਆ ਪੰਚ ਦੂਤ ਤੁਧ ਵਾਸ ਕੀਤੇ ਕਾਲ ਕੰਟਕ ਮਾਰੇ ਆ ਤੁਰ ਕਰਮ ਪਾਇਆ ਤੁਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ।

ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਾਖੇ ਉਰਧਾਰੋ ਤਮ ਸੰਸਾਰ ਚਰਨ ਲਗ ਤਰੀਐ

ਪੌੜੀ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੀ ਸੁਣ ਕੇ ਜਮਕੇ ਦੂਤ ਨਾਹੀਂ ਤੇਰੇ ਛੱਡ ਜਾਹੀ ਭਉਜਲ ਬਿਕਮ ਸਗਾਹੋ ਗੁਰਸਬਦੀ ਪਾਰ ਪਾਹੀ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿਨੋ ਕਿਰਪਾਲ ਸੰਭਾਲੇ ਸਾਹ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵੱਥ ਦੇ ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ ਮਹੱਲਾ ਪੰਜਵਾ ਰੱਖੇ ਰੱਖਣ ਹਾਰ ਆਪ ਉਬਾਰਿਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ ਹੋਵਾ ਆਪ ਦਿਆਲ ਮਨਹੋਣਾ ਵਿਸਾਰਿਅਨ ਸਾਧ ਜਨਾ ਕੈ ਸੰਗ ਭਵਜਲ ਤਾਰਿਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੀ ਵਿਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੀ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ

ਨਦਰ ਨਿਹਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ

ਸੱਜਣਾ ਸੱਚਾ ਪਾਤਸ਼ਾਹ ਸਿਰ ਸਹਾਂਦੇ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੁ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਣ ਗਾਵਤ ਤੇਰੀ ਉਤਰ ਸੁਮੈਲ, ਬਿਨ ਸੁਜਾਏ ਹੋਮੈ ਬਿਖ ਫੈਲ। ਗੁਣ ਗਾਵਤ ਤੇਰੀ ਉਤਰ ਸੁਮੈਲ, ਬਿਨ ਸੁਜਾਏ ਹੋਮੈ ਬਿਖ ਫੈਲ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਹੈ। ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦਾ ਜੋ ਪਾਵਨ ਉਪਦੇਸ਼ ਸਾਡੇ ਸਨਮੁੱਖ ਰੱਖਦੇ ਨੇ, ਅੱਜ ਦਾ ਇਹ ਪਾਵਨ ਉਪਦੇਸ਼ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਅਤੇ ਇਸ ਦੇ ਸਿਰਲੇਖ ਅਧੀਨ ਦਰਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 299 ਪਰ ਸੁਸ਼ੋਭਿਤ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸੁਖਮਨੀ ਸਾਹਿਬ ਜੀ ਦੀ ਅਸ਼ਟਪਦੀ ਨੰਬਰ 19 ਦੇ ਪਦੇ ਨੰਬਰ 7 ਦੇ ਅਨੁਸਾਰ ਅੱਜ ਦਾ ਇਹ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾਲਤਾ ਕਰਨ ਅੱਜ ਦਾ ਇਹ ਪਾਵਨ ਸ਼ਬਦ ਜਿਸ ਦੀ ਵਿਚਾਰ ਆਪਾਂ ਆਪ ਜੀ ਦੇ ਸਨਮੁੱਖ ਰੱਖਣੀ ਹੈ, ਸਤਿਗੁਰੂ ਦੀ ਕਿਰਪਾਲਤਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਆਰੰਭਤਾ ਬਖਸ਼ਿਸ਼ ਕਰਦੇ ਗੁਣ ਗਾਵਤ ਤੇਰੀ ਉਤਰਸ ਮੈਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਕਿ ਮਨਾ ਕਰਤੇ ਪੁਰਖ ਦੇ ਗੁਣਾਂ ਨੂੰ ਗਾਇਆ, ਸਿਫਤੋਂ ਸਲਾਹ ਕੀਤਿਆਂ, ਅਭਿਆਸ ਵਿੱਚ ਗਿਆ ਜਾਂ ਉਹਦੀ ਬੰਦਗੀ ਵਿੱਚ ਜੁੜਿਆਂ, ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਉਹਦੇ ਗੁਣਾਂ ਨੂੰ ਗਾਉਂਦਿਆਂ ਗਾਉਂਦਿਆਂ ਤੇਰੇ ਜੀਵਨ ਵਿੱਚੋਂ ਮਨ ਦੀ ਜਿਹੜੀ ਮੈਲ ਹੈ ਉਹ ਹੌਲੀ ਹੌਲੀ ਸਮਾਪਤ ਹੁੰਦੀ ਜਾਏ। ਮਨ ਦੀ ਮੈਲ ਜਿਹੜੀ ਹੈ ਉਹ ਅੰਦਰੋਂ ਸਮਾਪਤ ਹੋ ਜਾਏ। ਉਹਦੇ ਗੁਣਾਂ ਨੂੰ ਗਾਉਂਦਿਆਂ ਗਾਉਂਦਿਆਂ ਜਿਸ ਪ੍ਰਕਾਰ ਆਪਾਂ ਇੱਕ ਭਾਂਡਾ ਬਿਲਕੁਲ ਗੰਧਲੇ ਪਾਣੀ ਨਾਲ ਭਰਿਆ ਹੋਵੇ, ਉਸ ਭਾਂਡੇ ਵਿੱਚ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਉੱਪਰੋਂ ਸਾਫ਼ ਪਾਣੀ ਪਾਉਣ ਦਾ ਯਤਨ ਕਰੀਏ ਲਗਾਤਾਰ, ਅਤੇ ਲਗਾਤਾਰ ਕੋਸ਼ਿਸ਼ ਕਰਦਿਆਂ ਕਰਦਿਆਂ ਹੌਲੀ ਹੌਲੀ ਉਹ ਗੰਧਲਾ ਪਾਣੀ ਘਟਣਾ ਸ਼ੁਰੂ ਹੋ ਜਾਂਦਾ, ਅਖੀਰ ਸਾਫ਼ ਪਾਣੀ ਆਪਣੀ ਜਗ੍ਹਾ ਬਣਾ ਕੇ ਬੈਠ ਜਾਂਦਾ। ਅਤੇ ਜਿਹੜਾ ਪਾਣੀ ਬਿਲਕੁਲ ਗੰਧਲਾ ਹੈ ਉਹ ਹੌਲੀ ਹੌਲੀ ਕਰਕੇ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਇਸੇ ਤਰੀਕੇ ਨਾਲ ਜੇ ਮਨ ਈਰਖਾ ਜਾਂ ਦਵੈਖ ਵੱਸ ਹੋ ਕੇ ਜਾਂ ਵਾਸ਼ਨਾ ਜਾਂ ਵਿਕਾਰਾਂ ਦੇ ਵੱਸ ਹੋ ਕੇ ਕਿਤੇ ਨਾ ਕਿਤੇ ਅੰਦਰ ਮੈਲ ਟਿਕਾ ਕੇ ਬੈਠਾ ਹੈ, ਕਿਤੇ ਨਾ ਕਿਤੇ ਅੰਦਰ ਮਲੀਨਤਾ ਰੱਖ ਕੇ ਬੈਠਾ ਹੈ, ਤਾਂ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਕਰਤੇ ਪੁਰਖ ਦੇ ਗੁਣਾਂ ਰੂਪ ਸ਼ੁੱਧ ਜਲ ਇਹਦੇ ਜੀਵਨ ਵਿੱਚ ਪਾਉਣ ਦਾ ਯਤਨ ਕਰ। ਹੋਏਗਾ ਕਿ ਸਤਿਗੁਰੂ ਸਾਹਿਬ ਕਹਿਣਗੇ ਗੁਣ ਗਾਵਤ ਤੇਰੀ ਉਤਰਸ ਮੈਲ, ਅੰਦਰੋਂ ਮੈਲ ਖਤਮ ਹੋ ਜਾਏਗੀ ਉਸ ਕਰਤੇ ਪੁਰਖ ਦੇ ਗੁਣਾਂ ਨੂੰ ਗਾਉਂਦਿਆਂ।
ਬਿਨ ਸੁਜਾਏ ਨਾਸ਼ ਹੋ ਜਾਏਗਾ ਇਸ ਜੀਵਨ ਵਿੱਚ ਕਿਸ ਚੀਜ਼ ਦਾ, ਉਹ ਚੀਜ਼ ਸਾਡੇ ਜੀਵਨ ਵਿੱਚੋਂ ਦੂਰ ਹੋ ਜਾਏਗੀ ਬਿਨ ਸਜਾਏਗੀ ਕਿਹੜੀ? ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਬਿਨ ਸਜਾਏ ਹਉਮੈ ਬਿਖ ਫੈਲ, ਜਿਹੜੀ ਅੰਦਰ ਹਉਮੈ ਬਿਖ ਬਣ ਕੇ ਜ਼ਹਿਰ ਬਣ ਕੇ ਫੈਲਦੀ ਹੈ, ਪਸਾਰਾ ਕਰ ਰਹੀ ਹੈ, ਮਹਾਰਾਜ ਜੀ ਕਹਿਣਗੇ ਉਹ ਅੰਦਰੋਂ ਖਤਮ ਹੋ ਜਾਏਗੀ। ਬਿਨ ਸਜਾਏ ਹਉਮੈ ਬਿਖ ਫੈਲ, ਹਉਮੈ ਰੂਪੀ ਬਿਖ ਜਿਹੜਾ ਅੰਦਰ ਜ਼ਹਿਰ ਨਿੱਤ ਹੀ ਆਤਮਿਕ ਅਵਸਥਾ ਨੂੰ ਖਤਮ ਕਰਨ ਵਾਸਤੇ ਬਹੁਤ ਤਾਕਤ ਪ੍ਰਗਟ ਕਰ ਰਿਹਾ ਹੈ, ਮਹਾਰਾਜ ਜੀ ਕਹਿਣਗੇ ਹੌਲੀ ਹੌਲੀ ਕਰਕੇ ਇਸ ਜੀਵਨ ਵਿੱਚੋਂ ਮਨ ਦੇ ਅੰਦਰੋਂ ਜਿਹੜੀ ਹਉਮੈ ਹੈ ਨਿਰੰਤਰ ਬਿਖ ਬਣ ਕੇ ਜ਼ਹਿਰ ਬਣ ਕੇ ਫੈਲ ਰਹੀ ਹੈ, ਸਤਿਗੁਰੂ ਜੀ ਕਹਿਣਗੇ ਅੰਦਰੋਂ ਬਾਹਰ ਆ ਜਾਏਗੀ, ਅੰਦਰੋਂ ਖਤਮ ਹੋ ਜਾਏਗੀ। ਬਿਨ ਸਜਾਏ ਹਉਮੈ ਬਿਖ ਫੈਲ, ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਫਿਰ ਹੋਹੇ ਅਚਿੰਤ, ਇਨਸਾਨ ਚਿੰਤਾ ਤੁਰ ਨਹੀਂ ਹੁੰਦਾ, ਅਚਿੰਤ ਹੋ ਜਾਂਦਾ ਹੈ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਹੋਹੇ ਅਚਿੰਤ ਵਸੈ ਸੁਖ ਨਾਲ, ਸੁੱਖ ਸਹਿਤ ਉਹ ਇਨਸਾਨ ਵਸਣਾ ਸ਼ੁਰੂ ਹੋ ਜਾਂਦਾ ਹੈ। ਮਹਾਰਾਜ ਕਹਿਣਗੇ ਜਿਹੜਾ ਬਿਲਕੁਲ ਅਚਿੰਤ ਹੋ ਗਿਆ, ਜਿਹਨੇ ਆਪਣੀ ਚਿੰਤਾ ਨੂੰ ਕਰਤੇ ਪੁਰਖ ਦੇ ਉੱਪਰ ਛੱਡ ਦਿੱਤਾ ਹੈ, ਆਪਣਾ ਸਾਰਾ ਕੁਝ। ਮਹਾਰਾਜ ਜੀ ਨੇ ਕਿਹਾ ਪ੍ਰਭ ਡੋਰੀ ਹਾਥ ਤੁਮਾਰੇ, ਬਾਰ ਬਾਰ ਆਪਾਂ ਜਿਹੜਾ ਹੈ ਉਹ ਸਤਿਗੁਰੂ ਸਾਹਿਬ ਜੀ ਦੇ ਉੱਪਰ ਭਰੋਸਾ ਰੱਖ ਕੇ ਯਕੀਨ ਰੱਖ ਕੇ ਗੱਲ ਕਰਾਂਗੇ, ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਹੋਹੇ ਅਚਿੰਤ। ਮਹਾਰਾਜ ਕਹਿਣ ਲੱਗੇ ਇਸ ਜੀਵਨ ਵਿੱਚ ਇਹ ਨਿਰਣਾ ਹੈ ਕਿ ਚਿੰਤਾ ਕਰਤੇ ਪੁਰਖ ਨੂੰ ਹੈ, ਇਨਸਾਨ ਨੂੰ ਨਹੀਂ। ਹੋਹੇ ਅਚਿੰਤ, ਜਿਸ ਦਿਨ ਅਚਿੰਤ ਹੋ ਕੇ ਵਸੈ ਸੁੱਖ ਨਾਲ, ਸਤਿਗੁਰੂ ਕਹਿਣਗੇ ਸੁੱਖ ਸਹਿਤ ਆਪਣੇ ਜੀਵਨ ਵਿੱਚੋਂ ਇਨਸਾਨ ਵੱਸਦਾ ਹੈ, ਸੁੱਖ ਸਹਿਤ। ਹੋਹੇ ਅਚਿੰਤ ਵਸੈ ਸੁੱਖ ਨਾਲ, ਸਾਸ ਗਰਾਸ ਹਰ ਨਾਮ ਸੰਭਾਲ। ਸਤਿਗੁਰੂ ਜੀ ਕਹਿੰਦੇ ਸਾਸ ਗਰਾਸ, ਸਾਸ ਦਾ ਅਰਥ ਸਾਹ ਲੈਂਦਿਆਂ, ਗਰਾਸ ਦਾ ਅਰਥ ਕੁਝ ਛਕਦਿਆਂ, ਸਾਹ ਲੈਂਦਿਆਂ ਬਾਹਰ ਕੱਢਦਿਆਂ, ਕੁਝ ਛੱਕਦਿਆਂ ਛਕਾਉਂਦਿਆਂ, ਸਤਿਗੁਰੂ ਜੀ ਕਹਿੰਦੇ ਸਾਸ ਗਰਾਸ ਹਰ ਨਾਮ ਸੰਭਾਲ, ਕਰਤੇ ਪੁਰਖ ਦੇ ਨਾਮ ਨੂੰ ਸਵਾਸ ਲੈਂਦਿਆਂ, ਸਵਾਸ ਬਾਹਰ ਕੱਢਦਿਆਂ ਸੰਭਾਲਣ ਦਾ ਯਤਨ ਕਰ। ਜਿਹਨੂੰ ਸਤਿਗੁਰੂ ਜੀ ਨੇ ਕਿਹਾ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਸਤਿਗੁਰੂ ਜੀ ਕਹਿੰਦੇ ਸਾਸ ਸਾਸ ਹਰ ਜਪਦਿਆਂ ਇੱਕ ਖਿਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮਤ ਇਹੋ ਜਾਪੈ ਸਾਹ ਆਵੇ ਕੇ ਨਾ ਆਵੇ ਰਾਮ। ਨਿਰੰਕਾਰ ਨੂੰ ਜਪਦਿਆਂ, ਕਰਤੇ ਪੁਰਖ ਦੀ ਬੰਦਗੀ ਕਰਦਿਆਂ, ਸਤਿਗੁਰੂ ਜੀ ਕਹਿੰਦੇ ਇੱਕ ਖਿਨ ਮਾਤਰ ਵੀ ਨਹੀਂ ਢਿੱਲ ਕਰਨੀ। ਜਿਹਨੂੰ ਸਤਿਗੁਰੂ ਜੀ ਨੇ ਕਿਹਾ ਬਿਲੰਬ ਨਹਿ ਬਿਲੰਬ ਧਰਮੰਗ ਬਿਲੰਬ ਪਾਪੰਗ, ਕਦੀ ਵੀ ਧਰਮ ਗ੍ਰਹਿਣ ਕਰਨ ਲੱਗੋ, ਧਰਮ ਦੀ ਗੱਲ ਕਰਨ ਲੱਗੋ, ਧਰਮ ਦੀ ਪ੍ਰਕਿਰਿਆ ਵਿੱਚ ਚੱਲੋ ਜਾਂ ਧਰਮੀ ਕੰਮ ਕਰਨ ਲੱਗੋ ਤਾਂ ਕਦੀ ਵੀ ਦੇਰੀ ਨਾ ਕਰੋ। ਜੇ ਦੇਰੀ ਕਰਨੀ ਹੈ ਤਾਂ ਬਿਲੰਬ ਪਾਪੰਗ, ਪਾਪ ਮਨ ਵਿੱਚ ਆ ਗਿਆ ਤਾਂ ਉਦੋਂ ਕੋਸ਼ਿਸ਼ ਕਰੋ ਦੇਰੀ ਕਰਨ ਦੀ ਤਾਂ ਜੋ ਟਲ ਸਕੇ। ਮਾੜਾ ਕਰਮ ਮਨ ਵਿੱਚ ਫੁਰਨਾ ਬਣ ਕੇ ਆਇਆ, ਉਸ ਨੂੰ ਟਾਲਣ ਦੀ ਕੋਸ਼ਿਸ਼ ਕਰ ਸਕੀਏ ਜੋ ਟਲ ਸਕੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਨਿਰਣਾ ਹੈ, ਉਪਦੇਸ਼ ਹੈ। ਮਹਾਰਾਜ ਕਹਿਣਗੇ ਸਾਸ ਗਰਾਸ ਹਰ ਨਾਮ ਸੰਭਾਲ, ਕਰਤੇ ਪੁਰਖ ਦੇ ਦਰ ਦੇ ਉੱਪਰ ਸਤਿਗੁਰੂ ਜੀ ਕਹਿਣਗੇ ਉਸ ਨਾਮ ਨੂੰ ਸੰਭਾਲ, ਕਰਤੇ ਪੁਰਖ ਦੀ ਬੰਦਗੀ ਦੀ ਸੰਭਾਲਣਾ ਆਪਣੇ ਜੀਵਨ ਵਿੱਚ ਕਰ। ਅਤੇ ਜਦੋਂ ਨਾਮ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ ਫਿਰ ਸਤਿਗੁਰੂ ਸਾਹਿਬ ਕਹਿਣਗੇ ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ, ਕਿਰਤ ਕਮਾਈ ਕਰਦਿਆਂ। ਭਗਤ ਨਾਮਦੇਵ ਸਾਹਿਬ ਜੀ ਨੇ ਵੀ ਤਾਂ ਇਹ ਗੱਲ ਦਾ ਜ਼ਿਕਰ ਕੀਤਾ, ਸਾਸ ਸਾਸ ਸਿਮਰੋ ਗੋਬਿੰਦ ਵਾਲੀ ਜਿਹੜੀ ਵਿਚਾਰ ਸਤਿਗੁਰੂ ਜੀ ਨੇ ਰੱਖੀ ਹੈ, ਉਸੇ ਪ੍ਰਥਾਈ ਭਗਤ ਨਾਮਦੇਵ ਸਾਹਿਬ ਜੀ ਵੀ ਕਰਦੇ ਨੇ ਕਿ ਜੀਵਨ ਵਿੱਚ ਨਾਮਾ ਕਹਿ ਤਿਲੋਚਨਾ ਮੁਖ ਤੇ ਰਾਮ ਸੰਭਾਲ, ਹੱਥ ਪਾਉ ਕਰ ਕੰਮ ਸਭ ਚੀਤ ਨਿਰੰਜਨ ਨਾਲ, ਹੱਥਾਂ ਪੈਰਾਂ ਨਾਲ ਕੰਮ ਕਰ ਚਿੱਤ ਕਰਤੇ ਪੁਰਖ ਵਾਲੇ ਪਾਸੇ ਰੱਖ, ਚਿੱਤ ਨੂੰ ਟਿਕਾ ਕੇ ਰੱਖ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਚਿੱਤ ਕਿਵੇਂ ਟਿਕੇ ਹੁਣ, ਉਦਾਹਰਨ ਦਿੱਤੀ ਭਗਤ ਨਾਮਦੇਵ ਸਾਹਿਬ ਜੀ ਦੀ, ਕਹਿਣਗੇ ਆਨੀਲੇ ਗੋਡੀ
ਇਹ ਜੀਵਨ ਵਿੱਚ ਆਨੀ ਲੈ ਕਾਗਤ ਕਾਟੀ ਲੈ ਗੋਡੀ ਆਕਾਸ਼ ਮਦੇ ਭਰਮੀ ਅਲੇ। ਆਨੀ ਲੈ ਕਾਗਤ, ਕਾਗਜ਼ ਕਹਿੰਦੇ ਨੇ ਕਾਗਜ਼ ਨੂੰ, ਕਾਟੀ ਲੈ ਗੋਡੀ ਉਹਦੀ ਕੱਟ ਕੇ ਗੋਡੀ ਬਣਾ ਦਿੱਤੀ, ਪਤੰਗ ਜਿਹਨੂੰ ਕਹਿ ਦਿੰਦੇ। ਆਕਾਸ਼ ਮਦੇ ਭਰਮੀ ਅਲੇ, ਉਹ ਆਕਾਸ਼ ਵਿੱਚ ਜਦੋਂ ਗੁੱਡੀ ਉੱਡਦੀ ਹੈ ਉਹ ਭਰਮਦੀ ਹੈ, ਇੱਧਰ ਉੱਧਰ ਦੌੜਦੀ ਹੈ, ਭਾਵ ਇੱਕ ਜਗ੍ਹਾ 'ਤੇ ਟਿਕਦੀ ਨਹੀਂ ਹੈ, ਉਹ ਹਿਲਦੀ ਰਹਿੰਦੀ ਹੈ ਆਕਾਸ਼। ਆਨੀ ਲੈ ਕਾਗਦ ਕਾਟੀ ਲੈ ਗੁੱਡੀ ਆਕਾਸ਼ ਮਦੇ ਭਰਮੀ ਅਲੇ, ਪੰਚ ਜਨਾ ਸਿਓਂ ਬਾਤ ਬਤੂਆ ਚੀਤ ਸਡੋਰੀ ਰਾਖੀ ਅਲੇ। ਚਾਰ ਪੰਜ ਮਿੱਤਰ ਆਪਣੇ ਕੋਠੇ 'ਤੇ ਚੜ੍ਹ ਕੇ, ਚੁਬਾਰੇ 'ਤੇ ਚੜ੍ਹ ਕੇ ਗੁੱਡੀ ਉਡਾ ਰਹੇ ਹੁੰਦੇ ਆ, ਅਤੇ ਗੁੱਡੀ ਆਕਾਸ਼ ਵਿੱਚ ਹੈ, ਭਰਮ ਰਹੀ ਹੈ। ਉਹ ਆਪਸ ਵਿੱਚ ਮਿੱਤਰ ਚਾਰ ਪੰਜ ਜਾਣੇ ਖਲੋ ਕੇ ਗੱਲਾਂ ਵੀ ਕਰਦੇ, ਹੱਸਦੇ ਖੇਡਦੇ ਵੀ ਆ, ਬਹੁਤ ਕੁਝ ਕਰਦੇ, ਪਰ ਚੀਤ ਸੋ ਡੋਰੀ ਰਾਖੀ ਅਲੇ, ਉਹ ਡੋਰ ਆਪਣੇ ਹੱਥ ਵਿੱਚ ਧਿਆਨ ਰੱਖਦੇ ਆ ਵੀ ਜੇ ਕਿਧਰੇ ਕੱਟੀ ਨਾ ਜਾਏ ਪਤੰਗ, ਕਿਸੇ ਹੋਰ ਪਾਸੇ ਨਾ ਚਲੀ ਜਾਏ। ਪੰਚ ਜਨਾ ਸਿਓਂ ਬਾਤ ਬਤਊਆ ਚੀਤ ਸੋ ਡੋਰੀ ਰਾਖੀ ਅਲੇ, ਉਹਦੀ ਸੁਰਤ ਕਿੱਥੇ ਹੈ? ਉਹ ਡੋਰ ਵਿੱਚ ਗੱਲਾਂ ਵੀ ਕਰੀ ਜਾਂਦਾ, ਪਰ ਧਿਆਨ ਕਿੱਥੇ ਹੈ? ਧਿਆਨ ਡੋਰ ਵਿੱਚ। ਦੂਸਰੀ ਉਦਾਹਰਣ ਭਗਤ ਨਾਮਦੇਵ ਸਾਹਿਬ ਜੀ ਨੇ ਦਿੱਤੀ, ਉਹ ਤੋਂ ਪਹਿਲਾਂ ਇਹਨੂੰ ਸਪਸ਼ਟ ਕਰੀਏ। ਅਤੇ ਮਹਾਰਾਜ ਜੀ ਕਹਿਣ ਲੱਗੇ, ਇਸ ਮਨ ਬਿਲਕੁਲ ਇਸੇ ਤਰ੍ਹਾਂ ਹੈ ਕਿ ਜੀਵਨ ਦੇ ਅੰਦਰ ਜਿਹੜਾ ਹੈ ਉਹ ਮਨ ਸੰਸਾਰ ਦੇ ਵਿੱਚ ਆਣ ਕੇ ਸੰਸਾਰਿਕ ਕਿਰਤਾਂ ਵਿੱਚ, ਸੰਸਾਰਿਕ ਕਰਮਾਂ ਦੇ ਵਿੱਚ ਵਿਅਸਤ ਹੋ ਜਾਂਦਾ ਹੈ। ਪਰ ਕਹਿਣ ਲੱਗੇ, ਜਿਹੜੇ ਮਨ ਹੈ ਨਾ, ਮਨ ਦਾ ਇਕਾਗਰ ਹੋਣਾ, ਮਨ ਨੂੰ ਟਿਕਾਉਣ ਵਾਸਤੇ ਮਨ ਨੂੰ ਜਿਹੜਾ ਹੈ ਉਹ ਸ਼ਬਦ ਦੀ ਡੋਰ ਦੇ ਨਾਲ ਜੋੜ ਕਰਕੇ, ਡੋਰ ਨੂੰ ਜਿਸ ਵੇਲੇ ਆਪਣੇ ਹੱਥ ਦੇ ਵਿੱਚ ਰੱਖ ਕੇ, ਭਾਵ ਕਿ ਜਿਵੇਂ ਚਾਰ ਪੰਜ ਮਿੱਤਰ ਹੱਸਦਿਆਂ ਖੇਡਦਿਆਂ ਗੁੱਡੀ ਵੀ ਡਿਆਉਂਦੇ, ਗੱਲਾਂ ਬਾਤਾਂ ਵੀ ਕਰਦੇ, ਮਹਾਰਾਜ ਕਹਿਣਗੇ ਇਸੇ ਤਰ੍ਹਾਂ ਆਪਣੇ ਜੀਵਨ ਵਿੱਚ ਕਿਰਤ ਕਮਾਈ ਕਰਦਿਆਂ ਕਰਦਿਆਂ ਇਨਸਾਨ ਧਾਰਮਿਕ ਸਮਾਜਿਕ ਰਾਜਨੀਤਿਕ ਕੰਮ ਵੀ ਕਰਦਾ, ਪਰ ਬੰਦਗੀ ਵੀ, ਹੱਥ ਪਾਓ ਕਰ ਕੰਮ ਸਭ ਚੀਤ ਨਿਰੰਜਨ ਨਾਲ, ਇਹ ਲਾਜ਼ਮੀ ਹੈ ਜੀਵਨ ਵਿੱਚ। ਫਿਰ ਅੱਗੇ ਸਤਿਗੁਰੂ ਜੀ ਕਹਿੰਦੇ ਸਾਸ ਸਾਸ ਸਿਮਰੋ ਗੋਬਿੰਦ ਵਾਲੀ ਅਵਸਥਾ, ਮਹਾਰਾਜ ਜੀ ਇੱਥੇ ਜ਼ਿਕਰ ਕਰਦੇ ਸਾਸ ਗਰਾਸ ਹਰ ਨਾਮ ਸੰਭਾਲ, ਸਾਹ ਲੈਂਦਿਆਂ ਸਾਹ ਬਾਹਰ ਕੱਢਦਿਆਂ ਕੁਝ ਛੱਕਦਿਆਂ ਕਰਤੇ ਪੁਰਖ ਦੇ ਨਾਮ ਦੀ ਸੰਭਾਲਣਾ ਕਰ ਮਨ। ਫਿਰ ਪਾਤਸ਼ਾਹ ਜੀ ਨਾਲ ਹੀ ਜ਼ਿਕਰ ਕਰਦੇ, ਕਹਿਣ ਲੱਗੇ ਛਾੜ ਸਿਆਣ ਸਗਲੀ ਮਨਾ, ਸਿਆਣਪ ਛੱਡ, ਚਤੁਰਾਈ ਨਾ ਚਤੁਰ ਪੁੱਜ ਪਾਈਏ। ਮਹਾਰਾਜ ਜੀ ਨੇ ਕਿਹਾ ਚਤੁਰਾਈ ਨਾਲ ਕਰਤੇ ਪੁਰਖ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਸਹਿਸ ਸਿਆਣਪ ਕਰ ਰਹੇ ਮਨ ਕੋ ਰਹਿ ਰੰਗ ਨਾ ਹੋਏ, ਅਨੇਕਾਂ ਸਿਆਣਪਾਂ ਕਰਨ ਵਾਲਾ ਇਨਸਾਨ ਇਹ ਗੱਲ ਦਾ ਨਿਰਣਾ ਰੱਖੇ ਕਿ ਮਨ ਜਿਹੜਾ ਹੈ ਜਿੰਨਾ ਚਿਰ ਤੱਕ ਕੋਰਾ ਹੈ ਸਿਆਣਪਾਂ ਕਰ ਕਰਕੇ, ਮਹਾਰਾਜ ਜੀ ਕਹਿੰਦੇ ਨੇ ਪਰਮੇਸ਼ੁਰ ਦੇ ਨਾਮ ਦੀ ਰੰਗਤ ਨਹੀਂ ਲੱਗਦੀ। ਸਹਿਜ ਸਿਆਣਪ ਕਰ ਰਹੇ ਮਨ ਕੋਰਾ ਰੰਗ ਨਾ ਹੋਏ, ਮਨ ਕੋਰਾ ਹੈ ਤੇ ਇਹਨੂੰ ਰੰਗ ਨਹੀਂ ਹੋ ਸਕਦਾ। ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਤੇ ਸਤਿਗੁਰੂ ਜੀ ਨੇ ਕਿਹਾ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਸੌ ਤਰ੍ਹਾਂ ਦੀਆਂ ਸਿਆਣਪਾਂ ਨਹੀਂ, ਮਹਾਰਾਜ ਜੀ ਕਹਿੰਦੇ ਹਜ਼ਾਰਾਂ ਸਿਆਣਪਾਂ ਕਰਕੇ ਵੇਖ ਲਓ, ਪਰ ਇੱਕ ਵੀ ਕਰਤੇ ਪੁਰਖ ਦੇ ਦਰ 'ਤੇ ਪ੍ਰਵਾਨ ਨਹੀਂ ਹੈ, ਨਿਭਣ ਵਾਲੀ ਨਹੀਂ। ਛੱਡ ਸਿਆਣਪ ਸਗਲੀ ਮਨਾ, ਮਨ ਤੂੰ ਆਪਣੇ ਜੀਵਨ ਵਿੱਚ ਹਰੇਕ ਤਰ੍ਹਾਂ ਦੀ ਸਿਆਣਪ ਚਤੁਰਾਈ ਨੂੰ ਛੱਡ, ਫਿਰ ਕੀ ਹੋਏਗਾ? ਮਹਾਰਾਜ ਕਹਿਣਗੇ ਜਦੋਂ ਸਿਆਣਪ ਛੱਡੇਗਾ ਫਿਰ ਇਹ ਹੋਏਗਾ ਕਿ ਸਾਧ ਸੰਗ ਪਾਵੈ ਸੱਚ ਧਨਾ। ਮਹਾਰਾਜ ਕਹਿਣਗੇ ਪਰਮੇਸ਼ੁਰ ਦੇ ਦਰ ਦੇ ਉੱਪਰ ਜਿਹੜਾ ਹੈ ਨਾ ਉਹ ਪਾਵੈ ਹੈ, ਪ੍ਰਾਪਤ ਕਰ ਲਏਗਾ ਸੱਚ ਧਨਾ। ਮਹਾਰਾਜ ਕਹਿਣਗੇ ਨਾਮ ਰੂਪੀ ਜਿਹੜਾ ਸੱਚ ਰੂਪੀ ਧਨ ਹੈ ਜਿਹੜਾ ਜੀਵਨ ਵਿੱਚ ਔਰ ਹਰ ਵਕਤ ਹਰ ਵੇਲੇ ਹਰ ਸਮੇਂ ਕਰਤੇ ਪੁਰਖ ਦੇ ਦਰ ਦੀ ਪਹੁੰਚ ਤੱਕ ਸਮਰੱਥਾ ਰੱਖਦਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਇਹ ਗੱਲ ਦਾ ਖਿਆਲ ਜੀਵਨ ਵਿੱਚ ਬਹੁਤ ਲਾਜ਼ਮੀ ਹੈ। ਛਾੜ ਸਿਆਣਪ ਸਗਲੀ ਮਨਾ, ਮਹਾਰਾਜ ਜੀ ਕਹਿੰਦੇ ਮਨ ਤੂੰ ਸਿਆਣਪ ਛੱਡ, ਚਤੁਰਾਈ ਨਾ ਕਰ, ਸੇਵਾ ਕਰਦਿਆਂ ਬਾਣੀ ਪੜ੍ਹਦਿਆਂ ਸੰਸਾਰ ਵਿੱਚ ਵਿਚਰਦਿਆਂ ਕੁਝ ਇਹੋ ਜਿਹਾ ਕਰਮ ਸੁਰਤ ਵਿੱਚ ਨਾ ਹੋਏ ਜਿਹਦੇ ਕਰਕੇ ਕਰਤੇ ਪੁਰਖ ਨਾਲੋਂ ਵਿਛੋੜਾ ਹੋ ਜਾਏ। ਇੱਥੇ ਸਿਆਣਪ ਨਹੀਂ ਚੱਲਦੀ, ਚਤੁਰਾਈ ਨਾ ਚਤੁਰ ਪੁੱਜ ਪਾਈਏ।
ਮਹਾਰਾਜ ਕਹਿਣਗੇ ਇਸ ਕਰਕੇ ਦਾਤਾਰ ਨੇ ਕਿਹਾ ਇਹ ਮਨ ਚੰਚਲਾ, ਸਤਿਗੁਰੂ ਕਹਿੰਦੇ ਉਹ ਮਨ ਮੈਨੂੰ ਪਤਾ ਤੂੰ ਬਹੁਤ ਵੱਡੀ ਚੰਚਲਤਾ ਹੀ ਪਿਆ ਕਰਦਾ, ਇਹ ਮਨ ਚੰਚਲਾ ਚੰਚਲਤਾ ਹੀ ਕਰਦਾ ਪਰ ਚਤੁਰਾਈ ਕਿਨੇ ਨਾ ਪਾਇਆ। ਇਹ ਗੱਲ ਲਿਖ ਕੇ ਲੈ ਵੀ ਚਤੁਰਾਈ ਕਰਕੇ ਕਿਸੇ ਨੇ ਪ੍ਰਾਪਤ ਨਹੀਂ ਕੀਤਾ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ। ਮਹਾਰਾਜ ਕਹਿਣਗੇ ਜ਼ੋਰ ਲਾ ਲਾ ਪਰ ਮਨ ਇੱਕ ਗੱਲ ਦਾ ਧਿਆਨ ਰੱਖ ਵੀ ਚਤੁਰਾਈ ਨਾਲ ਨਹੀਂ ਮਿਲਣਾ, ਚਤੁਰਾਈ ਨਾਲ ਪ੍ਰਾਪਤੀ ਨਹੀਂ ਹੈ। ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿੱਟੋਂ, ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ। ਸਤਿਗੁਰੂ ਜੀ ਕਹਿੰਦੇ ਮਨ ਚੰਚਲ ਹੈ, ਚਤੁਰਾਈ ਇਹਦੇ ਵਰਗੀ ਕਿਸੇ ਨੇ ਪ੍ਰਾਪਤ ਕੀਤੀ ਨਹੀਂ, ਪਰ ਮਹਾਰਾਜ ਕਹਿਣਗੇ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾਲ ਨਹੀਂ ਮਿਲਦਾ ਹੈ ਨਿਰੰਕਾਰ। ਅਤੇ ਸਤਿਗੁਰੂ ਸਾਹਿਬ ਮਹਾਰਾਜ ਸਾਧ ਸੰਗ ਪਾਵੈ ਸੱਚ ਧਨਾ, ਸਤ ਸੰਗਤ ਵਿੱਚ ਬੈਠ ਕੇ ਨਾਮ ਰੂਪੀ ਸੱਚ ਜਾਂ ਨਾਮ ਰੂਪੀ ਧਨ ਜਿਹੜਾ ਹੈ, ਜਿਹੜਾ ਸਦੀਵੀ ਹੈ ਸੱਚ ਹੈ, ਉਹ ਪ੍ਰਾਪਤ ਹੁੰਦਾ ਹੈ ਸਾਧ ਸੰਗਤ ਵਿੱਚ ਆਣ ਕੇ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਇਸ ਜੀਵਨ ਵਿੱਚ ਇਸ ਗੱਲ ਦਾ ਨਿਰਣਾ ਕਿ ਜਿੱਦਣ ਸਤ ਸੰਗਤ ਵਿੱਚ ਬੈਠ ਗਏ ਸਤਿਗੁਰੂ ਕਹਿਣਗੇ ਇਹ ਜੀਵਨ ਵਿੱਚ ਕਰਤੇ ਪੁਰਖ ਦੇ ਪ੍ਰਥਾਏ ਮਨ ਕੀ ਕੱਟੀਏ ਮੈਲ, ਮਨ ਦੀ ਮੈਲ ਜਿਹੜੀ ਜੇ ਕੱਟਣ ਦਾ ਯਤਨ ਕਰਨਾ ਹੈ, ਕੋਸ਼ਿਸ਼ ਕਰਨੀ ਹੈ, ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਉਸ ਵਕਤ ਇੱਕ ਉੱਦਮ ਕਰਨਾ ਪਏਗਾ, ਸਭ ਤੋਂ ਵੱਡਾ ਉੱਦਮ ਉਹ ਹੈ ਸਤ ਸੰਗਤ। ਸਤ ਸੰਗਤ ਵਿੱਚ ਬੈਠਣਾ ਪਏਗਾ ਜਿੱਥੇ ਮਨ ਦੀ ਮੈਲ, ਮਹਾਰਾਜ ਜੀ ਨੇ ਕਿਹਾ ਸਾਧ ਕੈ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਸਤ ਸੰਗਤ ਵਿੱਚ ਗਿਆਨ ਮੁਖ ਉਜਲ ਹੁੰਦਾ ਹੈ, ਮਹਾਰਾਜ ਕਹਿਣ ਲੱਗੇ ਸਾਰੀ ਮਨ ਦੀ ਮੈਲ ਕੱਟੀ ਜਾਂਦੀ, ਖਤਮ ਹੋ ਜਾਂਦੀ। ਮਨ ਜਿਹੜਾ ਮਲੀਨ ਹੈ, ਵਾਸ਼ਨਾ ਨਾਲ ਭਰਿਆ ਹੋਇਆ ਹੈ, ਉਹ ਮੈਲ ਖਤਮ ਹੋ ਜਾਂਦੀ, ਸਮਾਪਤ ਹੋ ਜਾਂਦੀ ਹੈ। ਸਾਧ ਸੰਗਤ ਵਿੱਚ ਬੈਠਿਆਂ ਤੁਸੀਂ ਵੇਖੋਗੇ ਕਿਸੇ ਇਸ ਸੰਗਤ ਦਾ ਅਸਰ ਬਹੁਤ ਵੱਡਾ ਹੈ। ਸ਼ੇਖ ਸਾਦੀ ਸਾਹਿਬ ਈਰਾਨ ਦੇ ਪ੍ਰਸਿੱਧ ਫਕੀਰ ਨੇ, ਵਿਦਵਾਨ ਨੇ, ਜਿਸ ਵਕਤ ਸਵੇਰੇ ਬੰਦਗੀ ਕਰਕੇ ਅੰਮ੍ਰਿਤ ਵੇਲੇ ਘਰੋਂ ਚਲੇ ਜਾਂਦੇ, ਬੰਦਗੀ ਕਰਕੇ ਵਾਪਸ ਆਏ ਅਤੇ ਪਤਨੀ ਨੂੰ ਕਿਹਾ ਵੀ ਤੁਸੀਂ ਇੱਦਾਂ ਕਰੋ ਵੀ ਹੱਥ ਧਵਾ ਦਿਓ। ਪਤਨੀ ਨੇ ਕੀ ਕੀਤਾ ਵੀ ਜਿਹੜਾ ਬਗੀਚਾ ਸੀ ਫੁੱਲਾਂ ਦਾ ਨਾ, ਉਹਦੇ ਵਿੱਚੋਂ ਮਿੱਟੀ ਲਿਆਂਦੀ, ਜਿਵੇਂ ਹੱਥ ਵਿੱਚ ਚੂੰਡੀ ਫੜ ਕੇ ਲੈ ਆਉਂਦੇ ਆਪਾਂ ਥੋੜ੍ਹੀ ਜਿਹੀ। ਪਤਨੀ ਨੇ ਕੀ ਕੀਤਾ ਵੀ ਉਹ ਮਿੱਟੀ ਜਿਹੜੀ ਸੀ, ਉਹ ਮਿੱਟੀ ਚੂੰਡੀ 'ਚ ਫੜ ਕੇ ਥੋੜ੍ਹੀ ਜਿਹੀ ਲੈ ਆਉਂਦੀ, ਹੱਥ 'ਤੇ ਧਰੀ, ਸ਼ੇਖ ਸਾਦੀ ਸਾਹਿਬ ਦੇ ਥੋੜ੍ਹਾ ਜਿਹਾ ਪਾਣੀ ਪਾਇਆ, ਸ਼ੇਖ ਸਾਦੀ ਸਾਹਿਬ ਨੇ ਚੰਗੀ ਤਰ੍ਹਾਂ ਹੱਥ ਨੂੰ ਮਲ ਲਈ ਅਤੇ ਮਲ ਕੇ ਜਦੋਂ ਹੱਥ ਧੋਤਾ ਨਾ, ਅਤੇ ਹੱਥ ਧੋਂਦਿਆਂ ਸਾਰ ਕੀ ਹੋਇਆ ਵੀ ਉਹਨਾਂ ਆਮ ਕਰਕੇ ਜਿਹੜੇ ਨਮਾਜ਼ੀ ਪੁਰਖ ਨੇ ਉਹਨਾਂ ਦਾ ਸੁਭਾਅ ਹੁੰਦਾ ਵੀ ਹੱਥ ਧੋ ਕੇ ਅਤੇ ਮੂੰਹ ਨੂੰ ਮਲ ਲੈਣੇ ਜਾਂ ਮੂੰਹ ਸਾਫ਼ ਕਰ ਲੈਣਾ ਗਿੱਲੇ ਹੱਥਾਂ ਨਾਲ। ਜਦੋਂ ਸ਼ੇਖ ਸਾਦੀ ਸਾਹਿਬ ਨੇ ਹੱਥ ਨੇੜੇ ਖੜ੍ਹੇ ਮੂੰਹ ਦੇ ਅਤੇ ਅਚਾਨਕ ਦੁਬਾਰਾ ਫਿਰ ਹੱਥ ਨੱਕ ਦੇ ਲਾਗੇ ਲੈ ਕੇ ਗਏ ਅਤੇ ਸੁਗੰਧੀ ਆਈ ਬੜੀ ਸੋਹਣੀ, ਬੜੀ ਸੋਹਣੀ ਸੁਗੰਧੀ ਜਦੋਂ ਆਈ ਅਤੇ ਪਤਨੀ ਨੂੰ ਕਹਿੰਦੇ ਆ ਵੀ ਇਹ ਮਿੱਟੀ ਕਿੱਥੋਂ ਲਿਆਂਦੀ? ਕਹਿੰਦੇ ਜੀ ਆਪਣੇ ਬਗੀਚੇ 'ਚੋਂ, ਜਿਹੜਾ ਫੁੱਲਾਂ ਵਾਲਾ ਬਗੀਚਾ ਹੈ। ਕਹਿੰਦੇ ਕਿੱਡੀ ਭਾਗਾਂ ਵਾਲੀ ਮਿੱਟੀ ਹੈ, ਜਿਹਨੇ ਫੁੱਲ ਦਾ ਸੰਗ ਕੀਤਾ ਅਤੇ ਫੁੱਲ ਦੀ ਸੁਗੰਧੀ ਅੰਦਰ ਗ੍ਰਹਿਣ ਕਰ ਲਈ ਅਤੇ ਉਹ ਮਿੱਟੀ ਮੇਰੇ ਹੱਥਾਂ ਨੂੰ ਲੱਗੀ ਅਤੇ ਉਹਨੇ ਮੇਰੇ ਹੱਥਾਂ ਨੂੰ ਵੀ ਸੁਗੰਧਿਤ ਕਰ ਦਿੱਤਾ। ਜਿਹੜੇ ਬੰਦੇ ਰੱਬ ਦੀ ਬੰਦਗੀ ਵਾਲਿਆਂ ਦੀ ਸੰਗਤ ਵਿੱਚ ਬੈਠਦੇ ਹੋਣਗੇ ਉਹਨਾਂ ਦਾ ਜੀਵਨ ਕਿੱਦਾਂ ਦਾ ਹੋਵੇ, ਉਹਨਾਂ ਦੇ ਜੀਵਨ ਵਿੱਚ ਕਿੰਨੀ ਸੁਗੰਧੀ ਹੋਏਗੀ। ਜਿਨ੍ਹਾਂ ਦੀ ਸੰਗਤ ਰੱਬ ਦੀ ਬੰਦਗੀ ਵਾਲਿਆਂ ਨਾਲ ਹੋਵੇ, ਜਿਨ੍ਹਾਂ ਦਾ ਅੰਦਰ ਰੱਬ ਦੀ ਬੰਦਗੀ ਵਾਲਿਆਂ ਨਾਲ ਜੁੜਿਆ ਹੋਵੇ, ਉਹਨਾਂ ਦੀ ਸੁਰਤ ਕਿੱਦਾਂ ਦੀ ਹੋਏਗੀ, ਉਹਨਾਂ ਦੇ ਅੰਦਰ ਆਤਮਿਕ ਸੁਗੰਧੀ ਕਿੱਦਾਂ ਦੀ ਹੋਏਗੀ, ਉਹਨਾਂ ਅੰਦਰ ਸਿਆਣਪ, ਉਹਨਾਂ ਅੰਦਰ ਸਬਰ, ਉਹਨਾਂ ਅੰਦਰ ਸਹਿਜ ਕਿੱਦਾਂ ਦਾ ਹੋਏਗਾ।
ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇਸੇ ਕਰਕੇ ਕਹਿੰਦੇ ਆ ਕਿ ਸਤ ਸੰਗਤ ਸਭ ਤੋਂ ਵੱਡੀ ਤਾਕਤ ਹੈ, ਸੰਗਤ ਹੀ ਹੈ ਜਿਹਦੇ ਨਾਲ ਪਾਰ ਉਤਾਰਾ ਹੋ ਸਕਦਾ, ਕਿਉਂਕਿ ਦੁਨੀਆਂ ਦੇ ਵਿੱਚ ਸੰਗਤ ਹੈ ਨਾ। ਲੱਕੜ ਨੂੰ ਇਸ ਜੀਵਨ ਵਿੱਚ ਪਾਣੀ 'ਚ ਸੁੱਟੋ, ਲੱਕੜ ਜਿਹੜੀ ਹੈ, ਲੱਕੜ ਦੀ ਸੰਗਤ ਲੋਹੇ ਨੂੰ ਮਿਲ ਜਾਏ ਤਾਂ ਕਿੱਡੀ ਵੱਡੀ ਸਮਰੱਥਾ ਹੈ ਕਿ ਇੱਕ ਲੋਹਾ ਜਿਹਨੂੰ ਪਾਣੀ 'ਚ ਸੁੱਟਦੇ ਆ ਸਾਰਾ ਡੁੱਬ ਜਾਂਦਾ ਹੈ, ਉਹ ਲੱਕੜ ਦੀ ਸੰਗਤ ਕਰਕੇ ਦਰਿਆਵਾਂ ਕੀ ਸਮੁੰਦਰਾਂ ਦੇ ਸਮੁੰਦਰ ਪਾਰ ਕਰ ਜਾਂਦਾ। ਹਲ ਸੰਗਤ ਦੀ ਹੈ ਅਤੇ ਇਸ ਕਰਕੇ ਜੀਵਨ ਦੇ ਅੰਦਰ ਜਿਹੜਾ ਹੁਣ ਪੱਥਰ ਹੈ, ਉਹੀ ਕਿੱਲ ਤੁਸੀਂ ਪੱਥਰ ਦੇ ਨਾਲ ਜੋੜ ਦਿਓ, ਉਹੀ ਚੀਜ਼ ਪੱਥਰ ਨਾਲ ਜੋੜ ਦਿਓ, ਪੱਥਰ ਲੈ ਕੇ ਡੁੱਬ ਜਾਂਦਾ, ਸਾਰਾ ਕੁਝ ਲੈ ਕੇ ਡੁੱਬ ਜਾਂਦਾ, ਕਿਉਂਕਿ ਪੱਥਰ ਵਿੱਚ ਗ੍ਰਹਿਣ ਕਰਨ ਦੀ ਸ਼ਕਤੀ ਜਾਂ ਤਾਕਤ ਨਹੀਂ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਥੇ ਜ਼ਿਕਰ ਕਰਦਿਆਂ ਕਹਿੰਦੇ ਕਿ ਸੰਗਤ ਸਭ ਤੋਂ ਉੱਤਮ ਅਤੇ ਸਭ ਤੋਂ ਸ੍ਰੇਸ਼ਟ ਹੈ ਗੁਰਮੁਖੋ। ਇਸ ਕਰਕੇ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਵੀ ਸਾਨੂੰ ਕਥਨ ਕਰਕੇ ਸਮਝਾਉਣ ਦਾ ਯਤਨ ਕੀਤਾ ਹੈ, ਸਾਧ ਸੰਗ ਪਾਵੈ ਸੱਚ ਧਨਾ। ਸਤਿਗੁਰੂ ਜੀ ਕਹਿਣ ਲੱਗੇ ਜੇ ਸੱਚਾ ਧਨ ਪ੍ਰਾਪਤ ਕਰਨਾ ਹੈ ਤਾਂ ਸਤ ਸੰਗਤ ਵਿੱਚੋਂ ਹੋਏਗਾ। ਮਹਾਰਾਜ ਜੀ ਨੇ ਕਿਹਾ ਨਾ ਸੱਚਾ ਧਨ ਗੁਰਮਤੀ ਪਾਏ, ਕਾਚਾ ਧਨ ਹੁਣ ਆਵੇ ਜਾਏ। ਕੱਚੇ ਧਨ ਦੀ ਗੱਲ ਸਤਿਗੁਰੂ ਸਾਹਿਬ ਜੀ ਨੇ ਜ਼ਿਕਰ ਕਰ ਦਿੱਤਾ, ਸਾਧ ਸੰਗ ਪਾਵੈ ਸੱਚ ਧਨਾ। ਮਹਾਰਾਜ ਜੀ ਕਹਿੰਦੇ ਕਿ ਸੱਚਾ ਧਨ ਕਿਹੜਾ ਹੈ, ਕਿਹੜਾ ਧਨ ਸੱਚਾ? ਸਤਿਗੁਰੂ ਜੀ ਕਹਿੰਦੇ ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ, ਆਪਣੇ ਸਤਿਗੁਰ ਕੋ ਸਧ ਬਲ ਜਾਏ, ਗੁਰ ਕਿਰਪਾ ਤੇ ਹਰ ਮਨ ਵਸਾਈ, ਸੇ ਧਨਵੰਤ ਹਰ ਨਾਮ ਲੈ ਬੁਲਾਏ। ਇਹਨੂੰ ਕਹਿੰਦੇ ਸੱਚਾ ਧਨ, ਜਿਹੜਾ ਸਮੇਂ ਅਨੁਸਾਰ ਖੋਟਾ ਨਾ ਹੋ ਸਕੇ। ਮਹਾਰਾਜ ਜੀ ਕਹਿੰਦੇ ਸੇ ਧਨਵੰਤ ਹਰ ਨਾਮ ਲੈ ਬੁਲਾਏ, ਪਾਤਸ਼ਾਹ ਜੀ ਕਹਿੰਦੇ ਉਹ ਬੰਦੇ ਧਨਵੰਤ ਹਨ, ਹਰ ਨਾਮ ਲੈ ਬੁਲਾਏ, ਜਿਨ੍ਹਾਂ ਦੀ ਸੁਰਤ ਕਰਤੇ ਪੁਰਖ ਵਿੱਚ ਜੁੜ ਗਏ। ਸੇ ਧਨਵੰਤ ਹਰ ਨਾਮ ਲੈ ਬੁਲਾਏ, ਅਤੇ ਇੱਥੇ ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਕਿ ਸੱਚਾ ਧਨ ਜਿਹੜਾ ਹੈ ਉਹ ਕਦੀ ਖੋਟਾ ਨਹੀਂ ਹੁੰਦਾ। ਪਰ ਸਤਿਗੁਰੂ ਜੀ ਕਹਿੰਦੇ ਕਰੀਏ ਕਿ ਕਾਚਾ ਧਨ ਸੰਚੈ ਮੂਰਖ ਗਵਾਰ, ਔਰ ਧਨ ਕੱਚਾ ਕਿਹੜਾ ਹੈ? ਸੇਵਾ ਕਰਦਿਆਂ ਕਰਦਿਆਂ ਨਿੰਦਾ ਅਤੇ ਚੁਗਲੀ ਅਤੇ ਇੱਕ ਦੂਸਰੇ ਨਾਲ ਈਰਖਾ ਕਰੀ ਜਾਓ ਅਤੇ ਸਮਝਣਾ ਵੀ ਕੱਚਾ ਧਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਲੰਗਰ ਵਿੱਚ ਪ੍ਰਸ਼ਾਦੇ ਵਾਸਤੇ ਬਾਲਟੀ ਫੜੀ ਅਤੇ ਈਰਖਾ ਦਵੈਖ ਵਸ ਹੋ ਕੇ ਚਤੁਰਾਈ ਅਤੇ ਸਿਆਣਪ ਸਹਿਤ ਜਾਂ ਆਪਣੀਆਂ ਅੱਖਾਂ ਨੂੰ ਵਾਸ਼ਨਾ ਸਹਿਤ ਸਰੀਰਾਂ ਨੂੰ ਤੱਕ ਕੇ ਜਾਂ ਵਾਸ਼ਨਾਵਾਂ ਪੈਦਾ ਕਰਨੀਆਂ ਅਤੇ ਕਰਨੀ ਸੇਵਾ ਅਤੇ ਜੀਵਨ ਵਿੱਚ ਇਹ ਵੀ ਕਾਚਾ ਧਨ ਹੈ, ਪ੍ਰਾਪਤੀ ਕੋਈ ਨਹੀਂ। ਕਿਉਂਕਿ ਇੱਕ ਸੇਵਾਦਾਰ ਜਿਹੜਾ ਹੈ, ਭਾਵੇਂ ਉਹ ਇਸਤਰੀ ਹੋਵੇ ਭਾਵੇਂ ਉਹ ਪੁਰਖ ਹੋਵੇ, ਸੇਵਾਦਾਰ ਦੀ ਨਿਗਾਹ ਦੇ ਵਿੱਚ ਸਭ ਤੋਂ ਪਹਿਲਾਂ ਤਬਦੀਲੀ ਚਾਹੀਦੀ ਹੈ। ਇਹ ਨਾ ਹੋਵੇ ਕਿ ਉਹ ਸੇਵਾ ਦੇ ਬਹਾਨੇ ਆਪਣੀਆਂ ਵਾਸ਼ਨਾਵਾਂ ਦੀ ਪੂਰਤੀ ਕਰਨ ਵਾਸਤੇ ਬੈਠਾ ਹੋਵੇ। ਮਹਾਰਾਜ ਕਹਿਣਗੇ ਉੱਥੇ ਬਹੁਤ ਕੁਝ ਸੇਵ ਕੀਤੀ, ਸੰਤੋਖ ਹੀ, ਉੱਥੇ ਅੱਖਾਂ ਦਾ ਸੰਤੋਖ ਵੀ ਚਾਹੀਦਾ। ਕੋਈ ਸੇਵਾ ਬਾਲਟੀ ਫੜਦੇ ਤੁਸੀਂ ਪ੍ਰਸ਼ਾਦਾ ਵਰਤਾ ਰਹੇ ਹੋ, ਤੁਹਾਨੂੰ ਕੋਈ ਬੈਠਾ ਪੰਗਤ ਵਿੱਚ ਬਜ਼ੁਰਗ ਕਲਪ ਕੇ ਵੀ ਬੋਲ ਸਕਦਾ, ਮਾੜਾ ਵੀ ਬੋਲ ਸਕਦਾ। ਅਤੇ ਜੇ ਤੁਸੀਂ ਉਸ ਵਕਤ ਇਸ ਗੱਲ ਦਾ ਨਿਰਣਾ ਕਰਦੇ ਹੋ ਵੀ ਚੱਲ ਤੂੰ ਬਾਹਰ ਆ, ਫਿਰ ਵੇਖਾਂਗੇ, ਫਿਰ ਉਹ ਬਾਲਟੀ ਕਦੀ ਵੀ ਨਹੀਂ ਚੁੱਕਣੀ ਚਾਹੀਦੀ। ਸੇਵਾਦਾਰੀ ਦਾ ਅਰਥ ਕੀ ਹੈ? ਸੇਵਾਦਾਰੀ ਦਾ ਅਰਥ ਨੌਕਰ ਹੋ ਜਾਣਾ। ਅਤੇ ਨੌਕਰ ਕਦੀ ਇਹ ਨਹੀਂ ਕਹਿੰਦਾ ਵੀ ਮੈਨੂੰ ਉੱਚੀ ਆਵਾਜ਼ ਕਿਉਂ ਮਾਰੀ, ਮੈਨੂੰ ਦੁਬਾਰਾ ਕਿਉਂ ਕਿਹਾ, ਮੈਨੂੰ ਇੱਦੋਂ ਹੀ ਤਾਂ ਲੰਘ ਕੇ ਗਿਆ ਸੀ ਉਦੋਂ ਕਿਉਂ ਨਹੀਂ ਕਿਹਾ। ਮਹਾਰਾਜ ਕਹਿਣਗੇ ਸੇਵਾਦਾਰ ਦਾ ਅਰਥ ਜਿਹੜਾ ਹੈ ਉਹ ਬਹੁਤ ਵੱਡਾ ਹੈ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਮੁਰਦਾ ਹੋ ਜਾਣਾ, ਮੁਰੀਦ ਹੋ ਜਾਣਾ ਨਾ ਗੱਲੀ ਹੋਵਣਾ, ਸਬਰ ਸਿਦਕ ਸ਼ਹੀਦ ਭਰਮ ਭੌਖ ਹੋਵਣਾ, ਕਹਿੰਦੇ ਸ਼ਹੀਦ ਹੋ ਜਾਣਾ ਇਸ ਜੀਵਨ ਵਿੱਚ, ਸਬਰ ਆ ਜਾਣਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਜ਼ਿਕਰ ਕਰਦਿਆਂ ਕਹਿੰਦੇ ਨੇ ਮੁਰੀਦ ਹੋਣਾ ਕੋਈ ਇਹੋ ਜਿਹੀ ਐਵੇਂ ਖੇਡ ਨਹੀਂ ਹੈ ਕਿ ਮੈਂ ਵੀ ਚਾਰ ਪ੍ਰਸ਼ਾਦੇ ਫੜੇ ਅਤੇ ਮੈਂ ਵਰਤਾ ਕੇ ਆਪਣੇ ਮਨ ਵਿੱਚ ਈਰਖਾ ਅਤੇ ਦਵੈਖ ਲੈ ਕੇ ਘਰ ਗਿਆ ਅਤੇ ਮੈਂ ਜਾ ਕੇ ਕਿਹਾ ਮੈਨੂੰ ਤਾਂ ਫਰਕ ਹੀ ਨਹੀਂ ਕੋ ਪਿਆ, ਸੇਵਾ ਕਰਕੇ ਆਇਆ, ਮਿਲਿਆ ਕੱਖ ਨਹੀਂ, ਸਗੋਂ ਬਹੁਤਾ ਕੁਝ ਚੜ੍ਹਾ ਕੇ ਲੈ ਗਏ ਹਾਂ, ਬਹੁਤ ਭਾਰ ਇਕੱਠਾ ਕਰਕੇ ਲੈ ਗਏ।
ਇੱਥੇ ਸੇਵਾਦਾਰੀ ਦਾ ਅਰਥ ਇਹ ਨਹੀਂ ਹੈ ਕਿ ਆਹ ਕੰਮ ਮੇਰਾ ਨਹੀਂ, ਇਹ ਕੰਮ ਉਹਦਾ ਹੈ, ਉਹ ਆਪੇ ਕਰੇ। ਸੇਵਾਦਾਰੀ ਦਾ ਅਰਥ ਜੋ ਮੈਨੂੰ ਦਿਸਦਾ ਪਿਆ, ਜੇ ਮੈਂ ਸੇਵਾ ਕਰਨ ਆਇਆ ਤਾਂ ਮੈਨੂੰ ਕਰ ਲੈਣੀ ਚਾਹੀਦੀ। ਇਹ ਜੀਵਨ ਦਾ ਆਧਾਰ ਹੈ ਗੁਰਮੁਖੋ। ਕਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਵੇਰ ਤੋਂ ਲੈ ਕੇ ਅਤੇ ਅਗਲੇ ਦਿਨ ਸਵੇਰ ਤੱਕ ਜਾਗਦੇ ਰਹੇ ਹੋ ਅਤੇ ਤੁਸੀਂ ਇਕੱਲੇ ਇਕੱਲੇ ਕੋਨੇ ਵਿੱਚ ਵੇਖਿਓ ਦੁਨੀਆ ਵਿੱਚ, ਤੁਸੀਂ ਉਹ ਬੰਦੇ ਕਦੀ ਸਵੇਰੇ ਵੇਖੇ ਨਹੀਂ ਹੋਣੇ ਜਿਹੜੇ ਰਾਤ ਨੂੰ ਸੇਵਾ ਕਰਕੇ ਚਲੇ ਜਾਣ। ਤੁਸੀਂ ਵੇਖੋਗੇ ਇੰਨੇ ਪੰਛੀ, ਇੰਨੇ ਕਬੂਤਰ ਉੱਥੇ ਰਹਿੰਦੇ ਆ, ਤੁਹਾਨੂੰ ਸਵੇਰ ਤੱਕ ਉਹਨਾਂ ਦੀਆਂ ਵਿਸਤਾ ਵਿੱਠਾਂ ਲੱਭਣਗੀਆਂ ਨਹੀਂ, ਖਰੋਚ ਕੇ ਅਗਲੇ ਗਾਂ ਚਲੇ ਜਾਂਦੇ। ਨਾਲੇ ਇੱਥੋਂ ਤੱਕ ਪਾਣੀ ਦੀਆਂ ਨਿਕਾਸੀਆਂ ਵਾਲੀਆਂ ਜਗ੍ਹਾ ਜਿੱਥੇ ਤੁਸੀਂ ਖਲੋ ਨਹੀਂ ਸਕਦੇ ਬੰਦੇ, ਉਹਨਾਂ ਵਿੱਚ ਵੜ ਕੇ ਰਾਤੋਂ ਰਾਤ ਸੇਵਾ ਕਰਕੇ ਸਵੇਰੇ ਇਸ਼ਨਾਨ ਪਾਣ ਕਰਕੇ ਆਪਣੇ ਘਰਾਂ ਨੂੰ ਚਲੇ ਜਾਂਦੇ। ਸੇਵਾ ਦਾ ਅਰਥ ਜਿਹੜਾ ਹੈ ਉਹ ਮਰ ਜਾਣਾ ਹੈ, ਆਪਣੇ ਆਪ ਨੂੰ ਮਾਰ ਦੇਣਾ ਹੈ ਸੇਵਾ ਦੇ ਵਿੱਚ। ਇੱਕ ਪ੍ਰਸ਼ਾਦਾ ਘੱਟ ਪੱਕਦਾ ਪਰ ਪੱਕੇ ਸਹਿਜ ਨਾਲ ਬਾਣੀ ਪੜ੍ਹਦੇ ਹਾਂ। ਇੱਕ ਥਾਲ ਘੱਟ ਮਾਂਜਿਆ ਜਾਏ ਪਰ ਮਾਂਜਿਆ ਜਾਏ ਇਸ ਤਰੀਕੇ ਦੇ ਨਾਲ ਵੀ ਉਹਦੇ ਵਿੱਚ ਪਿਆਰ ਪੈਦਾ ਹੋਣ। ਸੇਵਾ ਇੱਕ ਘੰਟੇ ਦੀ ਬਜਾਏ 15 ਮਿੰਟ ਹੋ ਜਾਏ ਚੰਗੀ, ਪਰ ਅੱਖਾਂ ਬੰਦ ਕਰਕੇ ਹੋਵੇ। ਅੱਖਾਂ ਬੰਦ ਕਰਕੇ ਦਾ ਅਰਥ ਅੱਖਾਂ ਖੁੱਲੀਆਂ ਹੋਣ ਪਰ ਬੰਦ ਦੇ ਬਰਾਬਰ ਹੋਣ। ਮੈਨੂੰ ਨਹੀਂ ਪਤਾ ਮੇਰੇ ਲਾਗੇ ਕੌਣ ਖਲੋਤਾ ਹੈ, ਮੈਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਮੇਰੇ ਨਾਲ ਕਿਹੜਾ ਵਿਅਕਤੀ ਖੜਾ ਹੈ, ਮੈਨੂੰ ਇਸ ਗੱਲ ਦਾ ਅੰਦਾਜ਼ਾ ਹੀ ਨਾ ਹੋਵੇ। ਕੌਣ ਥਾਲੀ 'ਚ ਕੀ ਛੱਡ ਗਿਆ, ਕੀ ਰੱਖ ਗਿਆ, ਉਹਦੇ ਪਰਥਾਏ ਜੇ ਨਿਗਾਹ ਵਿੱਚ ਵੀ ਤੁਹਾਡੇ ਈਰਖਾ ਆ ਗਈ ਤਾਂ ਸਮਝ ਲੈਣਾ ਜੋ ਕੁਝ ਕਰ ਰਹੇ ਹਾਂ ਫਿਰ ਅਜੇ ਵੀ ਉਹਦੇ ਵਿੱਚ ਪ੍ਰਾਪਤੀ ਕੁਛ ਨਹੀਂ ਹੋਈ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗੁਰਸਿੱਖਾਂ ਦੇ ਜੀਵਨ, ਭਾਈ ਜੋਧ ਵਰਗੇ ਗੁਰਸਿੱਖ ਉਹ ਤਾਂ ਇੱਥੋਂ ਤੱਕ ਬਹਿੰਦੇ, ਕਿੱਡੀ ਕੁ ਨਿਮਰਤਾ ਉਸ ਪੁਰਖ ਵਿੱਚ ਹੋਏਗੀ ਕਿ ਭਾਈ ਜੋਧ ਵਰਗੇ ਗੁਰਮੁਖ ਜਦੋਂ ਸੰਗਤ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਛੱਕ ਕੇ ਚਲੇ ਜਾਂਦੀ ਸੀ ਅਤੇ ਉਹ ਪੱਤਲਾਂ ਦੇ ਵਿੱਚੋਂ ਜਿਹੜਾ ਸੀ ਜੋ ਜੂਠ ਵੱਜ ਜਾਂਦੀ ਉਹ ਛਕਣੀ ਸ਼ੁਰੂ ਕਰ ਦਿੰਦੇ। ਮਹਾਰਾਜ ਨੇ ਫਿਰ ਗੁਰੂ ਅੰਗਦ ਸਾਹਿਬ ਜੀ ਨੇ ਖੁਦ ਸੱਦ ਕੇ ਕਿਹਾ ਸੀ, ਮਹਾਰਾਜ ਕਹਿੰਦੇ ਭਾਈ ਜੋ ਉਹਦੇ ਕੰਮ ਨਹੀਂ ਕਰਨਾ। ਸਤਿਗੁਰੂ ਨੇ ਕਿਹਾ ਵੀ ਸੀ ਕਿ ਜੀਵਨ ਵਿੱਚ ਇੱਥੇ ਕਿਸੇ ਦੇ ਜੂਠੀ ਥਾਲੀ ਮਾਂਜਣ ਵਾਸਤੇ ਕੋਈ ਤਿਆਰ ਨਹੀਂ, ਪੱਤਲ ਚੁੱਕਣ ਵਾਸਤੇ ਤਿਆਰ ਨਹੀਂ, ਪਰ ਭਾਈ ਜੋਧ ਇਹ ਨਿਰਣਾ ਸੀ ਜੀਵਨ ਵਿੱਚ ਕਿ ਜੋ ਕਰਤੇ ਪੁਰਖ ਦੇ ਦਰ ਦੇ ਉੱਪਰੋਂ ਪ੍ਰਾਪਤ ਹੋਇਆ ਉਹ ਨਿਮਰਤਾ ਨਾਲ, ਪ੍ਰੇਮ ਨਾਲ, ਸੇਵਾ ਦੇ ਵਿੱਚ ਮਰ ਜਾਣ ਨਾਲ ਪ੍ਰਾਪਤ ਹੋਇਆ। ਇਸ ਕਰਕੇ ਬਹੁਤ ਸੇਵਾਵਾਂ ਨੇ, ਇੱਕ ਸੇਵਾ ਨਹੀਂ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਦੇ ਉੱਪਰ ਇੱਕ ਗੁਰੂ ਘਰ ਦੇ ਕੀਰਤਨੀਏ ਨੇ, ਬੜੇ ਪ੍ਰੇਮੀ, ਤੁਸੀਂ ਟੀਵੀ 'ਤੇ ਨਹੀਂ ਵੇਖੋਗੇ ਉਹਨਾਂ ਨੂੰ, ਤੁਸੀਂ ਕਦੀ ਉਹਨਾਂ ਨੂੰ ਆ ਲਾਈਵ ਪ੍ਰਮੋਸ਼ਨਾਂ 'ਤੇ ਨਹੀਂ ਵੇਖੋਗੇ, ਪਰ ਕਦੀ ਜੇ ਅੰਮ੍ਰਿਤਸਰ ਜਾਣ ਦਾ ਸਮਾਂ ਮਿਲੇ ਤਾਂ ਉਹ ਆਮ ਕਰਕੇ ਔਰ ਜਿਹੜੇ ਆਸੇ ਪਾਸੇ ਦੇ ਸਮਾਗਮਾਂ ਵਿੱਚ ਗੁਰਬਾਣੀ ਕੀਰਤਨ ਕਰਦੇ ਔਰ ਤਕਰੀਬਨ ਉਹ ਇੱਕੋ ਸ਼ਬਦ ਕਈ ਵਾਰ ਪੜ੍ਹਦੇ ਹੁੰਦੇ ਸਨ ਕਿ ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ। ਅਸੀਂ ਛੋਟੇ ਛੋਟੇ ਸੀ ਜਿਸ ਵੇਲੇ ਉਹਨਾਂ ਨੂੰ ਇੱਕ ਵਾਰ ਅਸੀਂ ਕੀਰਤਨ ਦਰਬਾਰ ਕਰਾਇਆ, ਸੰਭਾਲ ਸੀ ਉਦੋਂ ਸੱਦਿਆ ਅਤੇ ਕੀਲ ਕੇ ਰੱਖ ਦਿੱਤਾ ਸੀ ਸੰਗਤ ਨੂੰ ਇੱਕ ਵਾਰ। ਅਤੇ ਅੱਜ ਵੀ ਤੁਸੀਂ ਸ਼ਹੀਦਾਂ ਸਾਹਿਬ ਜਿਹੜੇ ਸਕੂਟਰ ਪਾਰਕਿੰਗ ਹੈ ਜਿੱਥੇ ਸਕੂਟਰ ਮੋਟਰਸਾਈਕਲ ਖਲੋਂਦੇ ਆ, ਦਰਬਾਰ ਸਾਹਿਬ ਚਲੇ ਜਾਓ, ਉੱਥੇ ਤੁਹਾਨੂੰ ਜਿਹੜੇ ਜਿਹੜੇ ਸਕੂਟਰ ਟੇਢੇ ਡਿੱਗੇ ਹੋਏ ਔਰ ਉਹਨਾਂ ਦੇ ਸਟੈਂਡ ਲਾ ਕੇ ਉਹਨਾਂ ਨੂੰ ਸਹੀ ਤਰੀਕੇ ਨਾਲ ਜਿਹੜੇ ਪੁੱਠੇ ਸਿੱਧੇ ਲਾ ਕੇ ਜਾਂਦੇ ਉਹਨਾਂ ਨੂੰ ਸਹੀ ਕਰਦੇ, ਸਾਰੀ ਸਾਰੀ ਦਿਹਾੜੀ ਇਸੇ 'ਚ ਲੰਘ ਜਾਂਦੇ। ਜੇ ਕੋਈ ਆਏ ਗੁਰੂ ਕਾ ਸੇਵਕ ਉਹਨੂੰ ਤੰਗੀ ਕੋਈ ਨਾ ਹੋਏ, ਕਿਸੇ ਦੀ ਸੀਟ ਲਿਬੜੀ ਕੱਪੜਾ ਮਾਰ ਕੇ ਚਲੇ ਜਾਣ, ਇੱਥੇ ਬੰਦਾ ਆਪਣੀ ਜੇਬ ਵਿੱਚ ਜਾਂ ਆਪਣੇ ਮੋਟਰਸਾਈਕਲ ਵਿੱਚ ਪਿਆ ਹੋਇਆ ਕੱਪੜਾ ਮਾਰਨ ਵਾਸਤੇ ਤਿਆਰ ਨਹੀਂ ਹੁੰਦਾ ਅਤੇ ਪਤਾ ਵੀ ਨਹੀਂ ਲੱਗਣ ਦਿੰਦੇ। ਜਿਹੜੀ ਘਟਨਾ ਮੈਂ ਖੁਦ ਵੇਖੀ ਉਹ ਇਹ ਸੀ ਵੀ ਜਦੋਂ ਤੁਸੀਂ ਜਲਿਆਂ ਵਾਲੇ ਬਾਗ ਤੋਂ ਘੰਟਾ ਘਰ ਵਾਲੇ ਪਾਸੇ ਆਉਂਦੇ ਨਾ, ਉੱਥੇ ਪਹਿਲਾਂ ਇੱਕ ਸਕੂਟਰ ਮੋਟਰਸਾਈਕਲ ਪਾਰਕਿੰਗ ਹੁੰਦੀ ਸੀ ਜਿੱਥੇ ਅੱਜ ਉਹ ਮਾਰਕੀਟ ਬਣ ਗਈ, ਹੁਣ ਬੰਦ ਹੋ ਗਈ। ਉੱਥੇ ਵੇਖਦੇ ਰਹੇ ਹਾਂ ਸਾਰਾ ਚਿੱਟੇ ਕੱਪੜੇ ਹੋਣੇ, ਲਿਬੜੇ ਹੋਣੇ, ਸਾਰੇ ਦਸਤਾਰ ਵੀ ਲਿਬੜੀ ਹੋਣੀ, ਪਰ ਉੱਥੇ ਉਹਨਾਂ ਨੇ ਸੇਵਾ ਦੇ ਵਿੱਚ
ਔਰ ਲਗਾਤਾਰ ਉੱਥੇ ਬੈਠੇ ਰਹਿਣਾ, ਟਿਕੇ ਰਹਿਣਾ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਦੀਆਂ ਬਖਸ਼ਿਸ਼ਾਂ ਲੈਣੀਆਂ। ਗੁਰਮੁਖੋ, ਇਹ ਕੰਮ ਸੌਖਾ ਤਾਂ ਨਹੀਂ ਹੈ। ਆਪਾਂ ਕਹਿ ਦਿੰਦੇ ਹਾਂ ਸਾਧ ਸੰਗ ਪਾਵੈ ਸੱਚ ਧਨਾ, ਸੰਗਤ ਵਿੱਚ ਆਣ ਕੇ ਆਪਣੀਆਂ ਅੱਖਾਂ 'ਤੇ ਕਾਬੂ ਰੱਖਣਾ, ਆਪਣੀ ਈਰਖਾ 'ਤੇ ਕਾਬੂ ਰੱਖਣਾ ਬਹੁਤ ਔਖਾ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਇਸੇ ਕਰਕੇ ਜ਼ਿਕਰ ਕਰਦਿਆਂ ਕਹਿੰਦੇ ਨੇ, ਹਰ ਪੂੰਜੀ ਸੰਚ ਕਰੋ ਵਿਵਹਾਰ। ਹਰ ਪੂੰਜੀ ਸੰਭਾਲਣੀ ਕੀ ਹੈ? ਫਾਲਤੂ ਇੱਕ ਪੂੰਜੀ ਕੀ ਕਹਿੰਦੇ ਆਪਾਂ? ਮਹਾਰਾਜ ਕਹਿਣਗੇ ਹਰ ਪੂੰਜੀ ਸੰਚ ਕਰੋ ਵਿਵਹਾਰ। ਇੱਕ ਬੰਦਾ ਇਨਵੈਸਟਮੈਂਟ ਕਰਦਾ ਪੈਸਿਆਂ ਦੀ, ਆਪਣੇ ਘਰ ਵਿੱਚ ਰੱਖਦਾ ਅਤੇ ਉਹਨਾਂ ਨੂੰ ਇਕੱਠੇ ਕਰਕੇ ਉਹਦਾ ਕੋਈ ਵੱਡਾ ਬਿਜ਼ਨਸ, ਉਹਦਾ ਕੋਈ ਵੱਡਾ ਵਪਾਰ ਕਰਨ ਦੀ ਕੋਸ਼ਿਸ਼ ਕਰਦਾ ਵੀ ਬਿਜ਼ਨਸ ਵਿੱਚ ਵਾਧਾ ਹੋਵੇ। ਇੱਦਾਂ ਹੀ ਹੁੰਦਾ ਨਾ, ਕਈ ਬੰਦਿਆਂ ਨੇ ਤਰੱਕੀਆਂ ਕੀਤੀਆਂ ਇਸੇ ਤਰੀਕੇ ਨਾਲ, ਪਰ ਕਦੀ ਇਹ ਗੱਲ ਦਾ ਖਿਆਲ ਵੀ ਉਹਨਾਂ ਦੇ ਕਿਉਂ ਤਰੱਕੀ ਕਰ ਗਏ? ਕਿਉਂਕਿ ਉਹਨਾਂ ਨੇ ਇੱਧਰ ਉੱਧਰ ਨਹੀਂ ਵੇਖਿਆ, ਵੱਖਰੇ ਮਾੜੇ ਖਰਚੇ ਨਹੀਂ ਕੀਤੇ, ਮਾੜੇ ਪਾਸੇ ਧਨ ਨਹੀਂ ਖਰਚਿਆ। ਉਹਨਾਂ ਦਾ ਧਿਆਨ ਸੀ ਵੀ ਬਿਜ਼ਨਸ ਵਿੱਚ ਇੱਕ ਵਾਰੀ ਇੱਕ ਰੁਪਈਆ ਵੀ ਇੱਧਰ ਉੱਧਰ ਨਹੀਂ ਖਰਚਣਾ ਵਿਅਰਥ, ਸਿਰਫ ਉਹਨਾਂ ਦਾ ਧਿਆਨ ਬਿਜ਼ਨਸ ਵਾਲੇ ਪਾਸੇ, ਕਾਮਯਾਬ ਹੋ ਗਏ। ਅਤੇ ਮਹਾਰਾਜ ਜ਼ਿਕਰ ਕਰਦੇ ਆ ਵੀ ਜੇ ਕਰਤੇ ਪੁਰਖ ਦਾ ਨਾਮ ਰੂਪੀ ਧਨ ਸੰਚਣਾ ਹੈ ਤਾਂ ਫਿਰ ਆਪਣੇ ਇਕੱਲੇ ਇਕੱਲੇ ਸਵਾਸ ਨੂੰ ਵਿਅਰਥ ਗਵਾਉਣ ਦੀ ਕੋਸ਼ਿਸ਼ ਨਾ ਕਰ, ਬੰਦਗੀ ਕਰਕੇ ਰੌਲਾ ਨਾ ਪਾ, ਅਭਿਆਸ ਕਰਕੇ ਲੋਕਾਂ ਵਿੱਚ ਖਿਲਰ ਨਾ। ਸਤਿਗੁਰੂ ਕਹਿਣਗੇ ਆਪਣੇ ਨਿੱਜ ਨੂੰ ਟਿਕਾ, ਨਾਮ ਰੂਪੀ ਧਨ ਨੂੰ ਆਪਣੇ ਅੰਦਰ ਟਿਕਾ ਕੇ ਸਬਰ ਅਤੇ ਸਹਿਜ ਦੀ ਅਵਸਥਾ ਵਿੱਚ ਆਣ ਕੇ ਤੂੰ ਆਪਣੇ ਅੰਦਰ ਵਪਾਰ ਵਿੱਚ ਵਾਧਾ ਕਰ। ਜਿੱਥੇ ਸਤਿਗੁਰੂ ਜੀ ਕਹਿੰਦੇ ਤੇਰਾ ਅੰਦਰ ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਨੀ ਨਾਵੈ, ਤੂੰ ਕੋਸ਼ਿਸ਼ ਕਰ ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਬਾਰੰਬਾਰ ਗੁਰ ਹਿਤ ਹੈ। ਇਹ ਇਕਾਗਰਤਾ ਹੈ ਸਭ ਤੋਂ ਵੱਡੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਦਰ 'ਤੇ ਤੁਸੀਂ ਪ੍ਰੇਮ ਕਰਕੇ ਬੈਠਦੇ ਹੋ ਅਤੇ ਸਤਿਗੁਰੂ ਜੀ ਕਹਿੰਦੇ ਹਰ ਪੂੰਜੀ, ਹਰ ਪਰਮੇਸ਼ਰ ਦਾ ਨਾਮ ਉਹ ਅਕਾਲ ਪੁਰਖ ਪੂੰਜੀ ਹੈ ਤੁਹਾਡੀ, ਸੰਚ ਇਹਨੂੰ ਸੰਚੋ। ਜਿਵੇਂ ਬੀਜ ਬੀਜਦੇ ਹਾਂ ਨਾ, ਇੱਕ ਬੂਟਾ ਤੁਸੀਂ ਝੋਨੇ ਦਾ ਇੱਕ ਬੂਟਾ ਜਿਹੜਾ ਇੱਕ ਕੱਢ ਕੇ ਲਾ ਦਿੱਤਾ, ਉਹਨੇ ਕਈ ਫਲ ਦਿੱਤੇ। ਉਹ ਇੱਥੋਂ ਤੱਕ ਜਦੋਂ ਇੱਕ ਆਮ ਕਰਕੇ ਆਪਾਂ ਪਨੀਰੀ ਲੈ ਕੇ ਆਉਂਦੇ ਹਾਂ ਅਤੇ ਪਨੀਰੀ ਦੇ ਉਸ ਵਕਤ ਜਿਸ ਵਕਤ ਆਪਾਂ ਜਿੱਥੇ ਪਨੀਰੀ ਬੀਜੀ ਗਈ ਉਸ ਅਸਥਾਨ ਤੋਂ ਆਪਾਂ ਜਦੋਂ ਪਨੀਰੀ ਦੇ ਮੁੱਠੇ ਬੱਝੇ ਹੋਏ ਲੈ ਕੇ ਆਉਂਦੇ ਹਾਂ ਅਤੇ ਉਹਦੇ ਵਿੱਚ ਆਪਾਂ ਕੀ ਕਰਦੇ ਹਾਂ, ਇੱਕ ਇੱਕ ਜਿਹੜਾ ਹੈ ਉਹ ਬੂਟਾ ਕੱਢ ਕੇ ਪੈਲੀ ਵਿੱਚ ਲਾਉਂਦੇ, ਇੱਕ ਇੱਕ ਅਤੇ ਇੱਕ ਇੱਕ ਬੀਜਿਆ, ਜਦੋਂ ਉਹਨੂੰ ਪਾਣੀ ਦਿੰਦੇ ਹਾਂ ਸੰਚਦੇ ਹਾਂ ਅਤੇ ਪਤਾ ਨਹੀਂ ਫਿਰ ਕਿੰਨੇ ਕੁ ਬੂਟਿਆਂ ਦੀ ਤਿਆਰੀ, ਕਿੰਨੇ ਕੁ ਢਿੱਡ ਨੂੰ ਭਰਨ ਦੀ, ਪਤਾ ਨਹੀਂ ਕਿੰਨੇ ਕੁ ਬੰਦਿਆਂ ਦੀ ਭੁੱਖ ਮਿਟਾਉਣ ਵਾਸਤੇ ਇੱਕ ਬੂਟਾ ਸਮਰੱਥ ਹੈ। ਮਹਾਰਾਜ ਜੀ ਕਹਿੰਦੇ ਬਸ ਆਹੀ ਹੈ ਕਿ ਜਿੱਦਣ ਬੰਦਗੀ ਨੂੰ ਆਪਣੇ ਅੰਦਰ ਸਿੰਚਣਾ ਸ਼ੁਰੂ ਕੀਤਾ, ਸਿੰਚਣ ਦਾ ਅਰਥ ਕੀ ਕਿ ਸਵੇਰੇ ਅੰਮ੍ਰਿਤ ਵੇਲੇ ਬਾਣੀ ਪੜ੍ਹ ਲਈ, ਨੇਤਨੇਮ ਕਰ ਲਿਆ ਅਤੇ ਇਸ ਗੱਲ ਦਾ ਨਿਰਣਾ ਈਰਖਾ ਦਵੈਖ ਰੂਪੀ ਧੁੱਪ ਤੋਂ ਬਚਾਉਣਾ ਹੈ। ਈਰਖਾ ਦਵੈਖ ਵਾਸ਼ਨਾ ਵਿਕਾਰ ਨਿੰਦਾ ਚੁਗਲੀ ਇਹਨਾਂ ਚੀਜ਼ਾਂ ਤੋਂ ਆਪਣੇ ਮਨ ਨੂੰ ਬਚਾ ਕੇ ਰੱਖੋਗੇ ਅਤੇ ਅੰਦਰ ਦਾ ਬੂਟਾ ਜਾਗ੍ਰਿਤ ਰਹੇਗਾ। ਨਹੀਂ ਤਾਂ ਤ੍ਰਿਸ਼ਨਾ ਦਾ ਸੇਕ ਅੰਦਰ ਬੀਜੇ ਹੋਏ ਬੂਟੇ ਨੂੰ ਖਤਮ ਕਰਨ ਦੀ ਸਮਰੱਥਾ ਰੱਖਦਾ ਹੈ। ਅੱਗੇ ਫਿਰ ਸਤਿਗੁਰੂ ਜੀ ਕਹਿੰਦੇ ਆ ਹਰ ਪੂੰਜੀ ਸੰਚ ਕਰੋ ਵਿਵਹਾਰ। ਕੀ ਹੋਏਗਾ ਮਹਾਰਾਜ ਜੇ ਮੈਂ ਇੱਥੇ ਬੰਦਗੀ ਸਿੰਚਾਂ ਇਕੱਠੀ ਕਰਾਂ ਤਾਂ ਕੀ ਹੋਏਗਾ? ਅਤੇ ਸਤਿਗੁਰੂ ਜੀ ਕਹਿੰਦੇ ਹੋਣਾ ਇਹ ਹੈ ਕਿ ਈ ਹਾਂ ਸੁੱਖ ਦਰਗਹਿ ਜੈਕਾਰ। ਪਾਤਸ਼ਾਹ ਜੀ ਕਹਿੰਦੇ ਇੱਥੇ ਤਾਂ ਸੁੱਖ ਹੈ ਹੀ ਹੈ, ਨਿਰੰਕਾਰ ਦੀ ਦਰਗਾਹ ਦੇ ਵਿੱਚ ਵੀ ਜੈਕਾਰ ਹੈ। ਜੈਕਾਰ ਦਾ ਅਰਥ ਹੈ ਜਿੱਤ। ਉਸ ਦੇ ਦਰ ਦੇ ਉੱਪਰ ਵੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਨ ਪਾਈ ਹੈ, ਕਹੋ ਨਾਨਕ ਬਾਂਹ ਲੁੜਾਈ ਹੈ। ਉਹ ਜਿੱਤ ਦਾ ਝੰਡਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ, ਜਦੋਂ ਆਪਾਂ ਇਹ ਅਹਿਸਾਸ ਵੇਖਦੇ ਹਾਂ ਨਾ ਜੀਵਨ ਵਿੱਚ ਵੀ ਪ੍ਰਾਪਤੀ ਕੀ ਹੈ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਉੱਥੇ ਫਿਰ ਸਿੱਖ ਆਪਣੇ ਅੰਦਰ ਦੇ ਪੰਜ ਵਿਕਾਰਾਂ ਦੀ ਫੌਜ ਨੂੰ ਫਤਿਹ ਕਰਕੇ ਪਰਮੇਸ਼ਰ ਦੇ ਦਰ ਦੇ ਉੱਪਰ ਜਿੱਤ ਦਾ ਝੰਡਾ ਦਰਜ ਕਰਦਾ, ਈਹਾਂ ਸੁੱਖ ਦਰਗਹਿ ਜੈਕਾਰ। ਇੱਥੇ ਵੀ ਸੁੱਖ ਹੈ, ਦੋਵੇਂ ਥਾਵ ਰੱਖੇ ਗੁਰਸੂਰੇ, ਇੱਥੇ ਉੱਥੇ ਰੱਖ ਵਾਲਾ
ਗੁਰ ਸਤਿਗੁਰ ਦੀਨ ਦਿਆਲਾ। ਕਿੱਡੀ ਵੱਡੀ ਗੱਲ ਹੈ ਮਹਾਰਾਜ ਜੀ ਕਹਿੰਦੇ ਦੋਵੇਂ ਥਾਂ ਰੱਖੇ ਗੁਰਸੂਰੇ, ਗੁਰੂ ਨੇ ਦੋਵੇਂ ਥਾਵਾਂ 'ਤੇ ਰੱਖ ਲਿਆ, ਇੱਥੇ ਵੀ ਰੱਖ ਲਿਆ ਅਤੇ ਉੱਥੇ ਵੀ। ਭਾਈ ਲੱਦਾ ਪਰ ਉਪਕਾਰੀ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਸੀ ਭਾਈ ਲੱਦਿਆ ਤੂੰ ਪਰ ਉਪਕਾਰੀ ਹੈ, ਤੂੰ ਗੁਰਸਿੱਖਾਂ ਨੂੰ ਬਖਸ਼ਾਉਣ ਵਾਲੀ ਬਿਰਤੀ ਰੱਖਦਾ ਹੈ, ਤੇਰਾ ਮੁੱਖ ਇੱਥੇ ਵੀ ਉੱਜਲ ਅਤੇ ਉੱਥੇ ਵੀ ਉੱਜਲ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਕਰਕੇ ਜ਼ਿਕਰ ਕਰਦੇ ਸਰਬ ਨਿਰੰਤਰ ਏਕੋ ਦੇਖ, ਸਰਬ ਦਾ ਅਰਥ ਹੈ ਸਾਰਿਆਂ ਵਿੱਚ, ਨਿਰਅੰਤਰ, ਨਿਰਅੰਤਰ ਦਾ ਅਰਥ ਹੈ ਕਿ ਇਹ ਨਹੀਂ ਵੀ ਮੈਨੂੰ ਕਿਹਦੇ ਅੰਦਰ ਰੱਬ ਦਿਸ ਰਿਹਾ। ਇੱਕ ਬੰਦਾ ਤਾਂ ਉਹ ਹੈ ਜਿਹਨੇ ਚਿੱਟੇ ਰੰਗ ਦਾ ਬਾਣਾ ਜਾਂ ਆਪਣਾ ਇੱਕ ਅਲੱਗ ਜਿਹਾ ਬਾਣਾ ਪਾਇਆ ਅਤੇ ਬੰਦਾ ਉਹ ਤੋਂ ਕੁਰਬਾਨ ਜਾਣ ਵਾਸਤੇ ਤਿਆਰ, ਪੈਰੀਂ ਹੱਥ ਲਾਈ ਜਾਂਦਾ, ਮੱਥਾ ਟੇਕਦਾ, ਬਾਰ ਬਾਰ ਉਹਦੇ ਆਉਣ ਦਾ ਇੰਤਜ਼ਾਰ ਕਰਦਾ ਹੈ, ਉਹਦੀ ਉਡੀਕ ਵਿੱਚ ਰਹਿੰਦਾ ਹੈ। ਪਰ ਇੱਕ ਬੰਦਾ ਜਿਹੜਾ ਸੱਚ ਦੀ ਕਿਰਤ ਕਰਕੇ ਗੁਰੂ ਗੁਰੂ ਦਿਨ ਰਾਤ ਜਪਦਾ ਹੈ, ਹੋ ਸਕਦਾ ਉਹਦਾ ਬਾਣਾ ਕੁਝ ਚੰਗਾ ਨਾ ਹੋਵੇ ਪਰ ਬੰਦਾ ਉਹਦੇ ਵੱਲ ਵੇਖ ਕੇ ਅੱਖਾਂ ਫੇਰ ਕੇ ਪਰਾਂ ਨੂੰ ਹੋ ਜਾਂਦਾ। ਇਸ ਜੀਵਨ ਵਿੱਚ ਤੁਸੀਂ ਬਾਕੀ ਦੀਆਂ ਗੱਲਾਂ ਛੱਡ ਦਿਓ, ਤੁਸੀਂ ਲੰਗਰ ਵਿੱਚ ਇੱਕ ਬੰਦਾ ਕੀਮਤੀ ਬਾਣਾ ਪਾ ਕੇ ਬੈਠਾ ਹੈ ਅਤੇ ਇੱਕ ਬੰਦਾ ਅਖੀਰ 'ਤੇ ਬਿਲਕੁਲ ਮਾੜੇ ਅਤੇ ਪਾਟੇ ਜਿਹੇ ਕੱਪੜੇ ਪਾ ਕੇ ਬੈਠਾ, ਬੰਦਾ ਸਭ ਤੋਂ ਪਹਿਲਾਂ ਥਾਲੀ ਜਾਂ ਪਲੇਟ ਜਾਂ ਜੋ ਵੀ ਵਰਤਾ ਰਿਹਾ ਹੁੰਦਾ ਆਕਰਸ਼ਕ ਉੱਧਰਲੇ ਪਾਸੇ ਹੁੰਦਾ ਵੀ ਉੱਧਰ ਪਹਿਲਾਂ ਚੱਲੀਏ, ਦੂਸਰੇ ਪਾਸੇ ਧਿਆਨ ਨਹੀਂ ਕੋ ਵਿਰਲੇ ਰੂਪ ਦੇ ਵਿੱਚ। ਮਹਾਰਾਜ ਕਹਿਣ ਲੱਗੇ ਬਹੁਤ ਘੱਟ ਪੁਰਖ ਨੇ ਜਿਨ੍ਹਾਂ ਦੇ ਅੰਦਰ ਨਿਰਅੰਤਰ ਕਰਤਾ ਪੁਰਖ ਜਿਹੜਾ ਹੈ ਉਹ ਦਿਸਦਾ ਹੈ ਪ੍ਰਤੱਖ। ਅਤੇ ਸਤਿਗੁਰੂ ਜੀ ਕਹਿੰਦੇ ਕਹੋ ਨਾਨਕ ਜਾ ਕੇ ਮਸਤਕ ਲੇਖ, ਸਤਿਗੁਰੂ ਜੀ ਕਹਿੰਦੇ, ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨਾਨਕ ਦੀ ਆਖ ਇਹ ਗੱਲ ਸਪਸ਼ਟ ਹੈ ਕਿ ਜਿਹਦੇ ਮਸਤਕ ਦੇ ਉੱਪਰ ਲੇਖ ਪ੍ਰਗਟ ਹੋ ਜਾਣ, ਮਸਤਕ ਦੇ ਉੱਪਰ ਭਾਗ ਜਾਗ ਜਾ, ਮਸਤਕ ਦੇ ਉੱਪਰ ਉਹ ਅਵਸਥਾ ਜਿਹੜੀ ਹੈ ਉਹ ਪ੍ਰਗਟ ਹੋ ਜਾਏ, ਫਿਰ ਕੀ ਹੋਏਗਾ? ਮਹਾਰਾਜ ਜੀ ਕਹਿੰਦੇ ਏਕੋ ਜਾਪ ਏਕੋ ਸਲਾਹ, ਇੱਕ ਨੂੰ ਜਾਪ, ਇੱਕ ਦੀ ਸਲਾਹ ਨਾ ਕਰ, ਇੱਕ ਦੀ ਉਸਤਤ ਕਰ, ਏਕੋ ਜਾਪ ਏਕੋ ਸਲਾਹ, ਏਕ ਸਿਮਰ ਏਕੋ ਮਨ ਆਹੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਬਾਰ ਬਾਰ ਇਹ ਕੋਸ਼ਿਸ਼ ਕਰ, ਏਕੋ ਜਾਪ ਏਕੋ ਸਲਾਹ, ਇੱਕ ਨੂੰ ਜਾਪ ਅਤੇ ਇੱਕ ਦੀ ਸਿਫਤੋ ਸਲਾਹ ਕਰ, ਅਤੇ ਉੱਚੀ ਉੱਚੀ ਆਵਾਜ਼ ਦੇ ਕੇ ਕਹਿ ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਸਰਬ ਨਿਰੰਤਰ ਏਕੋ ਦੇਖ। ਸਤਿਗੁਰੂ ਜੀ ਕਹਿੰਦੇ ਏਕੋ ਜਪ ਏਕੋ ਸਲਾਹ, ਇੱਕ ਨੂੰ ਜਪ ਅਤੇ ਇੱਕ ਦੀ ਸਲਾਹ ਨਾ ਕਰ, ਉਸਤਤ ਕਰ, ਏਕ ਸਿਮਰ ਏਕੋ ਮਨ ਆਹੇ, ਇੱਕ ਨੂੰ ਸਿਮਰਨ ਦੀ ਕੋਸ਼ਿਸ਼ ਕਰ ਅਤੇ ਇੱਕ ਨੂੰ ਮਨ ਵਿੱਚ ਆਹੇ, ਆਹੇ ਦਾ ਅਰਥ ਲਿਆਉਣਾ ਕਰ ਮਨ ਦੇ ਵਿੱਚ, ਆਹੇ ਦਾ ਅਰਥ ਵਿੱਚ ਵੀ। ਸਤਿਗੁਰੂ ਕਹਿਣ ਲੱਗੇ ਏਕ ਸਿਮਰ ਏਕੋ ਮਨ ਆਹੇ, ਮਹਾਰਾਜ ਕਹਿਣਗੇ ਮਨ ਵਿੱਚ ਇੱਕ ਨੂੰ ਲਿਆਉਣ ਦੀ ਕੋਸ਼ਿਸ਼ ਕਰ, ਖਿਆਲ ਹੀ ਛੱਡ ਪਈ ਕਿ ਦੂਜਾ ਹੈ, ਉੱਚੀ ਉੱਚੀ ਆਵਾਜ਼ ਵਿੱਚ ਕਹਿ ਕੇ ਤੁਧ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰੈ ਸੋ ਹੋਏ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਸਤਿਗੁਰੂ ਜੀ ਕਹਿੰਦੇ ਏਕੋ ਜਪ ਏਕੋ ਸਲਾਹ, ਏਕ ਸਿਮਰ ਏਕੋ ਮਨ ਆਹੇ। ਸਤਿਗੁਰੂ ਸਾਹਿਬ ਤੋਂ ਪੁੱਛੋ ਏਕ ਪਿਤਾ ਏਕਸ ਕੇ ਹਮ ਬਾਰਿਕ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਤੂੰ ਮੇਰਾ ਗੁਰੂ ਹਾਈ। ਇੱਕ ਪਾਸੇ ਸਤਿਗੁਰੂ ਜੀ ਕਹਿੰਦੇ ਏਕਸ ਕੇ ਗੁਣ ਗਾਓ ਅਨੰਤ, ਮਹਾਰਾਜ ਜੀ ਕਹਿਣ ਲੱਗੇ ਇੱਕ ਦੇ ਗੁਣਾਂ ਨੂੰ ਗਾਉਣ ਦੀ ਕੋਸ਼ਿਸ਼ ਕਰੋ ਜੋ ਅਨੰਤ ਹੈ, ਅਨੰਤ ਜਿਹੜਾ ਅੰਤ ਤੋਂ ਸੱਖਣਾ ਹੈ, ਜਿਹਦਾ ਅੰਤ ਹੀ ਕੋਈ ਨਹੀਂ, ਅਨੰਤ ਦਾ ਅਰਥ ਹੈ ਜਿਹਦਾ ਅੰਤ ਕੋਈ ਨਹੀਂ। ਜੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿਣਗੇ ਮਨ ਤਨ ਜਾਪ ਏਕ ਭਗਵੰਤ, ਇੱਥੇ ਮਨ ਦੇ ਨੰਨੇ ਨੂੰ ਵੀ ਸਿਹਾਰੀ ਹੈ, ਤਨ ਦੇ ਨੰਨੇ ਨੂੰ ਵੀ ਸਿਹਾਰੀ ਹੈ, ਇਹਦਾ ਅਰਥ ਹੈ ਮਨ ਤਨ ਜਾਪ। ਮਹਾਰਾਜ ਕਹਿਣਗੇ ਮਨ ਵਿੱਚ ਤਨ ਵਿੱਚ, ਆਪਣੇ ਜੀਵਨ ਅੰਦਰ ਮਨ ਵਿੱਚ ਰਹਿ ਕੇ ਤਨ ਵਿੱਚ ਰਹਿ ਕੇ ਜਿੱਥੇ ਬੈਠੇ ਉੱਥੇ ਰਹਿ ਕੇ, ਮਹਾਰਾਜ ਕਹਿਣਗੇ ਮਨ ਕਰਕੇ ਤਨ ਕਰਕੇ ਜਾਪ ਜਪਣ ਦੀ ਕੋਸ਼ਿਸ਼ ਕਰ, ਕਿਹਨੂੰ ਮਹਾਰਾਜ ਜਪਾਂ? ਏਕ ਭਗਵੰਤ, ਮਹਾਰਾਜ ਕਹਿਣਗੇ ਉਹ ਭਗਵੰਤ ਜਿਹੜਾ ਵੱਡੇ ਭਾਗ ਪ੍ਰਗਟ ਕਰ ਦੇਣ ਵਾਲਾ, ਭਗਵੰਤ ਜਿਹੜਾ ਔਰ ਇਸ ਜੀਵਨ ਵਿੱਚ ਵੱਡੇ ਭਾਗਾਂ ਨੂੰ ਵੰਤ ਦੇਣ ਵਾਲਾ ਦਾਤ ਪ੍ਰਗਟ ਕਰਨ ਵਾਲਾ ਭਗਵੰਤ ਜਿਹੜਾ। ਅਤੇ ਅੱਗੇ ਫਿਰ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ
ਏਕੋ ਏਕ ਏਕ ਹਰ ਆਪ। ਸਤਿਗੁਰੂ ਜੀ ਕਹਿੰਦੇ ਏਕੋ ਹੀ ਹੈ, ਇੱਕ ਅਕਾਲ ਪੁਰਖ, ਏਕ ਅਕਾਲ ਪੁਰਖ, ਏਕ ਹਰ ਆਪ। ਸਤਿਗੁਰੂ ਕਹਿਣਗੇ ਇੱਕੋ ਹੀ ਹੈ, ਏਕ ਏਕ ਹਰ ਆਪ। ਮਹਾਰਾਜ ਕਹਿਣਗੇ ਇੱਕ ਹੀ ਹੈ ਹਰੇਕ ਵਿੱਚ, ਮੇਰੇ ਵਿੱਚ ਵੀ ਅਤੇ ਤੁਹਾਡੇ ਵਿੱਚ ਵੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ, ਕਣਿਕ ਕਟਿਕ ਜਲ ਤਰੰਗ ਜੈਸਾ, ਜੋ ਪੈ ਹਮਨਾ ਪਾਪ ਕਰਨਤਾ, ਅਹੇ ਅਨੰਤਾ ਪਤਿਤ ਪਾਵਨ ਤੇਰੋ ਨਾਮ ਕੈਸੇ ਹੁੰਦਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੱਥੇ ਕਥਨ ਬਿਲਕੁਲ ਸਾਡੇ ਜੀਵਨ ਵਿੱਚ ਪ੍ਰਤੱਖ ਹੈ। ਸਤਿਗੁਰੂ ਸਾਹਿਬ ਜੀ ਦਾ ਨਿਰਣਾ ਉਪਦੇਸ਼ ਹੀ ਇਹ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ

ਐਸੈ ਜਿੰਦ ਕਵਾਓ ਕਰ ਆਸਨ ਡਿੱਠੋ ਚਾਉ। ਸਤਿਗੁਰੂ ਜੀ ਕਹਿਣ ਲੱਗੇ ਉਹ ਕਰਤਾ ਪੁਰਖ ਹਰੇਕ ਸਰੀਰ ਵਿੱਚ ਆਸਨ ਲਾ ਕੇ ਬਿਠਾ ਹੈ। ਕਰ ਆਸਨ ਡਿੱਠੋ ਚਾਓ, ਉਹ ਚਾਹ ਸਹਿਤ ਹਰੇਕ ਸਰੀਰ ਵਿੱਚ ਆਸਨ ਲਾ ਕੇ ਬਿਠਾ ਹੈ। ਅਤੇ ਇੱਥੇ ਫਿਰ ਸਤਿਗੁਰੂ ਜੀ ਕਹਿਣ ਲੱਗੇ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਨੇਕ ਵਿਸਥਾਰ ਏਕ ਤੇ ਭਏ। ਅਨੇਕਾਂ ਤਰ੍ਹਾਂ ਦੇ ਵਿਸਥਾਰ, ਇੱਕ ਤੋਂ ਹੀ ਪਹਾੜ, ਇੱਕ ਤੋਂ ਸਮੁੰਦਰ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਇੱਕ ਤੋਂ ਹੀ ਸਾਰਾ ਕੁਝ ਹੈ। ਜਿੱਥੇ ਸਤਿਗੁਰੂ ਜੀ ਨੇ ਕਿਹਾ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣਕ ਵਾਤ ਸਹਿਸ ਅਠਾਰਹਿ ਕਹਿਣਕ ਦੇਬਾ ਸਲੂ ਇੱਕ ਧਾਤ। ਇਹ ਕੀ ਹੈ ਨਾ, ਲੇਖਾ ਹੋਏ ਤਾਂ ਲਿਖੀਐ। ਕਹਿਣ ਲੱਗੇ ਉਹਦੇ ਬਾਰੇ ਕੋਈ ਲੇਖਾ ਹੋਵੇ ਤਾਂ ਲਿਖੀਏ ਨਾ, ਕਿਉਂਕਿ ਲੇਖਾ ਤਾਂ ਉਹਦਾ ਹੁੰਦਾ ਜਿਹਦਾ ਨਾਸ਼ ਕਾਲ ਹੋਵੇ, ਜੋ ਅਵਿਨਾਸ਼ੀ ਨਾ ਹੋਵੇ, ਨਾਸ਼ਵੰਤ ਹੋਵੇ। ਲੇਖਿਆ ਹੋਏ ਤਾਂ ਲਿਖੀਐ, ਲੇਖਿਆ ਹੋਏ ਵਿਨਾਸ਼। ਜਿਨ੍ਹਾਂ ਦਾ ਲੇਖਾ ਹੈ ਉਹਨਾਂ ਦਾ ਨਾਸ਼ਵੰਤ ਹੋਣਾ ਸੰਸਾਰ ਦੇ ਅਟਲ ਹੈ। ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ, ਨਦੀਆਂ ਤੈ ਵਾਹ ਪਵੈ ਸਮੁੰਦ ਨਾ ਜਾਣੀਆਂ। ਵਿਸਥਾਰ ਹੀ ਹੈ ਨਾ, ਨਦੀਆਂ ਅਤੇ ਵਾਹ ਪਵੈ ਸਮੁੰਦ ਨਾ ਜਾਣੀਐ। ਸਮੁੰਦ ਸਾਹ ਸੁਲਤਾਨ ਗਿਰਹਾ ਸੀਤੀ ਮਾਲ ਤਨ, ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ। ਵਿਸਥਾਰ ਤੇ ਉਸੇ ਦਾ ਹੀ ਹੈ। ਤੇ ਸਤਿਗੁਰੂ ਸਾਹਿਬ ਮਹਾਰਾਜ ਇੱਥੇ ਜ਼ਿਕਰ ਕਰਦੇ ਅਨਿਕ ਵਿਸਥਾਰ ਏਕ ਤੇ ਭਏ, ਏਕ ਅਰਾਧ ਪ੍ਰਾਸ਼ਤ ਗਏ। ਮਹਾਰਾਜ ਕਹਿਣ ਲੱਗੇ ਜੀਵਨ ਵਿੱਚ ਪਛਤਾਤਾਪ ਕਰਦਿਆਂ ਚਲੇ ਗਏ ਸਾਰੇ ਪਾਪ ਦਵੈਖ। ਜੀਵਨ ਦੇ ਅੰਦਰ ਦੋਖ ਰੋਗ ਗੁਣਾ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਸਾਰੇ ਚਲੇ ਗਏ। ਹੁਣ ਕਰੀਏ ਕਿ ਮਨ ਤਨ ਅੰਤਰ ਏਕ ਪ੍ਰਭ ਰਾਤਾ। ਹੁਣ ਜਦੋਂ ਮਨ ਵਿੱਚ ਅਤੇ ਤਨ ਵਿੱਚ ਅੰਤਰ ਭਾਵ ਮਨ ਅਤੇ ਤਨ ਦੇ ਅੰਦਰ ਏਕ ਪ੍ਰਭ ਰਾਤਾ, ਇੱਕੋ ਰਤਿਆ ਹੋਇਆ ਕਰਤਾ ਪੁਰਖ ਜਿਹੜਾ ਹੈ ਉਹ ਅੰਦਰ ਪ੍ਰਗਟ ਹੋ ਗਿਆ, ਅੰਦਰ ਪ੍ਰਤੱਖ ਹੋ ਗਿਆ, ਪ੍ਰਤੱਖ ਪ੍ਰਮਾਣ ਮਿਲ ਗਿਆ ਵੀ ਉਹ ਸਭ ਕਿਛ ਘਰ ਮੈਂ ਬਾਹਰ ਨਾਹੀਂ। ਅਤੇ ਫਿਰ ਸਤਿਗੁਰੂ ਜੀ ਕਹਿਣਗੇ ਗੁਰਪ੍ਰਸਾਦ ਨਾਨਕ ਇੱਕ ਜਾਤਾ। ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰੂ ਦੀ ਕਿਰਪਾ ਨਾਲ ਮੈਂ ਇੱਕ ਨੂੰ ਜਾਣ ਲਿਆ। ਗੁਰਪ੍ਰਸਾਦ ਨਾਨਕ ਇੱਕ ਜਾਤਾ, ਗੁਰੂ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਇੱਕ ਨੂੰ ਜਾਣ ਲਿਆ। ਇੱਕ ਤੋਂ ਹੁਣ ਬਾਹਰ ਨਹੀਂ ਹੈ ਕਿਤੇ, ਕਿਸੇ ਹੋਰ ਪਾਸੇ ਦੌੜ ਨਹੀਂ ਹੈ, ਇੱਕ ਹੀ ਹੈ ਸਾਰਾ ਕੁਝ। ਇਸ ਕਰਕੇ ਇਹ ਸਤਿਗੁਰੂ ਸਾਹਿਬ ਜੀ ਦਾ ਨਿਰਣਾ ਗੁਰਪ੍ਰਸਾਦ ਨਾਨਕ ਇੱਕ ਜਾਤਾ, ਗੁਰੂ ਦੀ ਕਿਰਪਾ ਨਾਲ ਇੱਕ ਜਾਣ ਲਿਆ ਹੈ, ਹੁਣ ਦੂਸਰਾ ਨਹੀਂ। ਦੂਸਰ ਹੋਏ ਤਾਂ ਸੋਝੀ ਪਾਏ, ਹੁਣ ਦੂਸਰਾ ਤਾਂ ਹੈ ਹੀ ਨਹੀਂ। ਇੱਕੋ ਹੀ ਜਾਣ ਲਿਆ ਹੈ ਕਿ ਸਾਰਿਆਂ ਵਿੱਚ ਇੱਕ ਬੈਠਾ ਹੈ, ਵੱਖਰੇਵਾਂ ਨਹੀਂ ਹੈ। ਜਨਮ ਪ੍ਰਤਪਾਲਣਾ ਮੌਤ ਸਾਰਿਆਂ ਦੇ ਵਿੱਚ ਇੱਕ ਹੀ ਅਕਾਲ ਪੁਰਖ ਮੂਲ ਰੂਪ ਦੇ ਵਿੱਚ ਬੈਠਾ ਹੈ, ਉਹ ਬਾਹਰ ਨਹੀਂ ਹੈ ਉਹਦੇ ਤੋਂ ਕੁਛ ਵੀ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਉਪਦੇਸ਼ ਸਾਡੇ ਜੀਵਨ ਵਿੱਚ ਪ੍ਰਤੱਖ ਹੈ ਕਿ ਜਿੰਨਾ ਚਿਰ ਤੱਕ ਸਾਡੇ ਅੰਦਰ ਇੱਕ ਦੀ ਅਵਸਥਾ ਨਹੀਂ ਪ੍ਰਗਟ ਹੁੰਦੀ, ਨਹੀਂ ਚੱਲਦੀ, ਉਨਾ ਚਿਰ ਤੱਕ ਸਤਿਗੁਰੂ ਸਾਹਿਬ ਕਹਿਣਗੇ ਖਿੰਡਾ ਰਹਿੰਦਾ ਹੈ, ਅੰਦਰ ਟਿਕਦਾ ਨਹੀਂ ਹੈ। ਜਿੱਦਣ ਇੱਕ 'ਤੇ ਅਕੀਦਾ, ਇੱਕ 'ਤੇ ਭਰੋਸਾ ਆ ਗਿਆ, ਉਸ ਦਿਨ ਫਿਰ ਜੀਵਨ ਵਿੱਚ ਬਹੁਤ ਵੱਡੀ ਪ੍ਰਾਪਤੀ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਆਪ ਕਿਰਪਾ ਦੇ ਘਰ ਦੇ ਵਿੱਚ ਆਉਣ, ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਮੱਤ ਆਏ, ਗੁਰੂ ਵਾਲੇ ਬਣੀਏ। ਇੰਨੀ ਕੁ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ, ਸਤਿਗੁਰੂ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਨਿਰੰਤਰ ਹੀ ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ 'ਤੇ ਸੋਧਰ ਰਹਿਰਾਜ ਸਾਹਿਬ ਜੀ ਵੇਲੇ ਹਾਜ਼ਰੀਆਂ ਭਰਦੇ ਹੋ, ਜੋ ਸੋਧਰ ਚੌਂਕੀ ਭਾਵ ਸੋਧਰ ਰਹਿਰਾਜ ਸਾਹਿਬ ਵੇਲੇ ਦਾ ਕੀਰਤਨ 5 ਵਜੇ ਆਰੰਭ ਹੁੰਦਾ ਸੀ, ਹੁਣ ਉਹ ਸਮਾਂ ਤਬਦੀਲ ਕਰਕੇ 5 ਵਜੇ ਦੀ ਜਗ੍ਹਾ 'ਤੇ ਹੁਣ ਗੁਰਬਾਣੀ ਕੀਰਤਨ 5:30 ਵਜੇ ਆਰੰਭ ਹੋਇਆ ਕਰੇਗਾ। 5:30 ਵਜੇ ਤੋਂ 6:45 ਵਜੇ ਤੱਕ ਗੁਰਬਾਣੀ ਕੀਰਤਨ, 6:45 ਵਜੇ ਤੋਂ 6:15 ਵਜੇ ਤੱਕ ਰਹਿਰਾਜ ਸਾਹਿਬ ਜੀ ਦਾ ਪਾਠ, 6:30 ਵਜੇ ਤੋਂ ਲੈ ਕੇ 7 ਵਜੇ ਤੱਕ ਗੁਰਬਾਣੀ ਕਥਾ, ਅਤੇ 7 ਵਜੇ ਤੋਂ ਲੈ ਕੇ 7:50 ਤੱਕ ਗੁਰਬਾਣੀ ਕੀਰਤਨ ਉਪਰੰਤ ਸਮਾਪਤੀ ਹੋਇਆ ਕਰੇਗੀ। ਆਪ ਜੀ ਨੇ ਜਦੋਂ ਕੋਈ ਬਾਹਰੋਂ ਜਥੇ ਆਇਆ ਕਰਨਗੇ ਉਸ ਵੇਲੇ ਸਮੇਂ ਅਨੁਸਾਰ

ਉਹ ਜਿਹੜੀ ਸਮਾਪਤੀ ਹੈ ਥੋੜ੍ਹੀ ਜਿਹੀ ਲੇਟ ਹੋਇਆ ਕਰੇਗੀ। ਇਸ ਕਰਕੇ ਆਪ ਜੀ ਨੇ ਇਹ ਨੋਟ ਕਰਨ ਦੀ ਕਿਰਪਾਲਤਾ ਕਰਨੀ ਜੀ। ਆਓ ਹੁਣ ਬਹੁਤ ਸਤਿਕਾਰਯੋਗ ਭਾਈ ਸਾਹਿਬ ਜਸਵਿੰਦਰ ਸਿੰਘ ਜੀ, ਤਿਨ੍ਹਾਂ ਦਾ ਹਜ਼ੂਰੀ ਜਥਾ ਆਪ ਜੀ ਦੇ ਸਨਮੁੱਖ ਹੁਣ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀ ਭਰਨਗੇ। ਆਓ ਕਰੋ ਕਿਰਪਾਲਤਾ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਅਸੀਸ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪ੍ਰਸਾਦ ਸੰਗਤ ਜੀ ਆਪ ਜੀ ਬੜੇ ਪਿਆਰ ਨਾਲ ਬੈਠ ਕੇ ਸਤਿਗੁਰਾਂ ਦੇ ਪਾਵਨ ਬਾਣੀ ਉਸਾਰਨ ਕਰ ਰਹੇ ਸੀ। ਸੋ ਦਿੱਤੇ ਗਏ ਸਮੇਂ ਦੀ ਸਮਾਪਤੀ ਹੈ। ਸਤਿਗੁਰ ਕਿਰਪਾ ਕਰਨ ਸਾਡਾ ਗਾਵਿਆ ਸੁਣਿਆ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ, ਸਮੁੱਚੀਆਂ ਸੰਗਤਾਂ ਦੀਆਂ ਹਾਜ਼ਰੀ ਦਰ ਪ੍ਰਵਾਨ ਕਰਨ, ਸਭਨਾਂ ਨੂੰ ਦਰੋਂ ਕਰੋਂ ਗੁਰਸਿੱਖੀ ਜਿਨ ਤਨਾਮ ਬਣੀ ਦਾਤਾਂ ਬਖਸ਼ਿਸ਼ ਕਰਨਾ ਔਰ ਰਲ ਕੇ ਨੰਦ ਸਾਹਿਬ ਬਾਣੀ ਜਾਪ ਕਰੀ ਉਪਰੰਤ ਅਰਦਾਸ ਵਿੱਚ ਹਾਜ਼ਰੀ ਗੁਆਉਣੀ ਜੀ। ਸਾਰੇ ਜਣੇ ਆਪਣੀ ਹਾਜ਼ਰੀ ਲਓ ਜੀ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈਰ ਦਾਸ, ਜੀਉ ਪਿੰਡ ਸਭ ਤੇਰੀ ਰਾਹ, ਮਾਤ ਪਿਤਾ ਹਮ ਬਾਰਿਕ ਤੇ, ਤੁਮਰੀ ਕਿਰਪਾ ਮੈਂ ਸੁਖ ਕਨੇ, ਕੋਈ ਨ ਜਾਣੈ ਤੁਮਰਾ ਉਚੇ ਤੇ ਉਚਾ ਭਗਵਨ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾ, ਨਾਨਕ ਦਾਸ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰੂ ਤੇ ਅਮਰਦਾਸ, ਰਾਮਦਾਸ ਉਈ ਸਹਾਇ, ਅਰਜੁਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਬਦ ਖਜਾਏ, ਤੇਗ ਬਹਾਦਰ ਸਿਮਰਿਐ, ਘਰ ਨਾਉਣੇ ਦੇ ਆਵੈ ਧਾਏ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਅੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ, ਛਕਿਆ ਦੇਖ ਚਲਾਈ, ਤੇ ਗਵਾਹੀ ਦੇ ਕਿਨ ਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ, ਬੰਨ ਬੰਨ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ।

ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਦਾ ਰਾਖਾ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰਜੀ ਉਹ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ, ਸੋਹਦਾਰ ਰਹਿਰਾ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਉਪਰੰਤ ਗੁਰ ਸ਼ਬਦ ਵਿਚਾਰਾਂ ਹੋਈਆਂ, ਆਰਤੀ ਕੀਰਤਨ ਹੋਏ, ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ, ਕੀਰਤਨ ਜਸ ਕਰਨ ਦੀ ਦਾਤ ਬਖਸ਼ਣੀ, ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦਾਨ ਇਸ਼ਨਾਨ ਬਖਸ਼ਣਾ, ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰ ਕਰਦੇ ਸੇਵਕ ਪਰਿਵਾਰ, ਸਤਿਗੁਰੂ ਸਾਹਿਬ ਜੀਓ ਸਰਦਾਰ ਜਸਵੰਤ ਸਿੰਘ, ਮਾਤਾ ਬਲਜੀਤ ਕੌਰ ਤਥਾ ਸਮੂਹ ਪਰਿਵਾਰ ਵੱਲੋਂ ਆਪ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਸ਼ੁਕਰਾਨੇ ਕਰਦੇ ਹੋਏ ਆਪ ਜੀ ਦੇ ਸਥਾਨਾਂ 'ਤੇ ਆਈ ਹੋਈ ਸੰਗਤ ਵਾਸਤੇ ਲੰਗਰ ਪ੍ਰਸ਼ਾਦੇ ਦੀ ਸੇਵਾ ਪ੍ਰਾਪਤ ਕੀਤੀ, ਸਤਿਗੁਰੂ ਦੀ ਕਿਰਪਾ ਕਰਨੀ, ਚੜ੍ਹਦੀਆਂ ਕਲਾ ਕਰਨੀਆਂ

ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਸੁੰਦਰ ਪੁਸ਼ਾਕੇ ਹਾਜ਼ਰ ਹਨ, ਦਰ ਪ੍ਰਵਾਨ ਕਰਨੇ ਲੋਕ ਪਰਲੋਕ, ਪੜਦੇ ਕੱਜ ਲੈਣੇ ਸਤਿਗੁਰੂ ਦੀ, ਆਪ ਦੀ ਕਰੋ ਕਿਰਪਾਲਤਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਤਿਗੁਰੂ ਜੀ। ਸ਼ਾਮ ਦੇ ਸਮੇਂ ਦੀ ਤਬਦੀਲੀ ਕਰਨ ਦੀ ਆਗਿਆ ਬਖਸ਼ੋ, ਕਰੋ ਕਿਰਪਾ, ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ੋ, ਸੁੱਖ ਹੋਵੇ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੈਂਗੇ, ਖੁਆਰ ਹੋਏ ਸਭ ਮਿਲੈਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਚਰਨ ਸਰਨ ਗੁਰ ਇੱਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੈ ਹੋਏ ਲੇਤ ਹੈ ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ ਪਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੈ ਤਾਹੇ ਗੁਰ ਸਰਬ ਨਿਦਾਨ ਦਾਨ ਦੇਤ ਹੈ ਸਤਿਗੁਰ ਦਇਆ ਨਿਦ ਮਹਿਮਾ ਅਗਾਧ ਬੋਧ ਨਮੋ ਨਮੋ ਨਮੋ ਨਮੋ ਨੇਤ ਨੇਤ ਨੇਤ ਹੈ ਸੋ ਕਹੋ ਟਲ ਗੁਰ ਸੇਵੀ ਅਹਿਨਿਸ ਸਹਿਨ ਸੁਭਾਇ ਦਰਸਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭ ਨਾਂ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਦਾਤਾਰ ਸਤਿਗੁਰਾਂ ਨੇ ਆਪਣੀ ਚਰਨ ਸ਼ਰਨ ਵਿੱਚ ਸਾਨੂੰ ਸਾਰਿਆਂ ਨੂੰ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਅੱਜ ਦੇ ਜੋ ਹਫ਼ਤਾਵਾਰੀ ਦੀਵਾਨਾਂ ਵਿੱਚ ਜੋ ਸ਼ਾਮ ਦੀ ਲੰਗਰ ਸੇਵਾ ਹੈ, ਸਰਦਾਰ ਜਸਵੰਤ ਸਿੰਘ, ਮਾਤਾ ਬਲਜੀਤ ਕੌਰ ਜੀ ਤਥਾ ਸਮੂਹ ਪਰਿਵਾਰ ਵੱਲੋਂ ਸਤਿਗੁਰੂ ਸਾਹਿਬ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਲੰਗਰ ਸੇਵਾ ਪ੍ਰਾਪਤ ਕੀਤੀ, ਸਤਿਗੁਰੂ ਸਾਹਿਬ ਦੀ ਕਿਰਪਾਲਤਾ ਕਰਨ, ਆਪਣੇ ਦਰੋਂ ਘਰੋਂ ਸੇਵਾਵਾਂ ਦਰ ਪ੍ਰਵਾਨ ਕਰਨ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ 'ਤੇ ਜੋ ਨਿਰੰਤਰ ਹੀ ਸੋਧਰ ਰਹਿ ਰਾਜ ਸਾਹਿਬ ਜੀ ਦੇ ਜਾਪ ਸ਼ਾਮ ਦੇ ਸਮੇਂ 5 ਵਜੇ ਪ੍ਰਾਰੰਭ ਹੁੰਦੇ ਸੀ, ਅੱਧੇ ਘੰਟੇ ਦੀ ਤਬਦੀਲੀ ਜਿਹੜੀ ਹੈ ਉਹ ਸਮੇਂ ਵਿੱਚ ਕੀਤੀ ਗਈ ਹੈ। ਆਪ ਜੀ ਨੇ ਨੋਟ ਕਰਨਾ ਕਿ ਸੋਧਰ ਰਹਿ ਰਾਜ ਸਾਹਿਬ ਜੀ ਦਾ ਕੀਰਤਨ ਸ਼ਾਮ ਨੂੰ 5:30 ਤੋਂ ਲੈ ਕੇ 6:45 ਵਜੇ ਤੱਕ ਹੋਵੇਗਾ। 6:45 ਵਜੇ ਤੋਂ ਲੈ ਕੇ 6:15 ਵਜੇ ਤੱਕ ਸੋਧਰ ਰਹਿ ਰਾਜ ਸਾਹਿਬ ਜੀ ਦੇ ਜਾਪ ਹੋਣਗੇ। ਉਪਰੰਤ 6:15 ਤੋਂ ਲੈ ਕੇ 7:00 ਵਜੇ ਤੱਕ ਗੁਰਬਾਣੀ ਕਥਾ, 7:00 ਵਜੇ ਤੋਂ ਲੈ ਕੇ 7:50 ਤੱਕ ਗੁਰਬਾਣੀ ਕੀਰਤਨ ਜੋ ਨਿਰੰਤਰ ਹੁੰਦੇ ਹਨ ਉਹ ਹੋਣਗੇ। ਉਸ ਤੋਂ ਬਾਅਦ ਜਦੋਂ ਜਥੇ ਬਾਹਰੋਂ ਆਣ ਕੇ ਹਫ਼ਤਾਵਾਰੀ ਸਮਾਗਮਾਂ ਵਿੱਚ ਸ਼ਮੂਲੀਅਤ ਕਰਿਆ ਕਰਨਗੇ, ਉਸ ਸਮੇਂ ਵਿੱਚ ਤਬਦੀਲੀ ਜਿਹੜੀ ਹੈ ਆਪ ਜੀ ਨੂੰ ਦੱਸ ਦਿੱਤੀ ਜਾਇਆ ਕਰੇਗੀ। ਆਪ ਜੀ ਨੇ ਨੋਟ ਕਰਨ ਦੀ ਕਿਰਪਾਲਤਾ ਕਰਨੀ, ਔਰ ਸਵੇਰ ਦਾ ਸਮਾਂ ਜਿਹੜਾ ਉਹਦੇ ਵਿੱਚ 30 ਮਿੰਟ ਦਾ ਫਰਕ ਪਾਇਆ ਗਿਆ ਹੈ। ਜਿਹੜੀ 7:30 ਵਜੇ ਸਮਾਪਤੀ ਹੋ ਜਾਂਦੀ ਸੀ, ਹੁਣ ਉਹ 8:00 ਵਜੇ ਸਮਾਪਤੀ ਹੋਇਆ ਕਰੇਗੀ। 7:30 ਵਜੇ ਤੋਂ ਲੈ ਕੇ 7:50 ਤੱਕ ਆਏ ਹੋਏ ਹੁਕਮਨਾਮਾ ਸਾਹਿਬ ਜੀ ਦੀ ਵਿਆਖਿਆ ਹੋਇਆ ਕਰੇਗੀ। ਆਪ ਸੰਗਤਾਂ ਨੇ ਨੋਟ ਕਰਨ ਦੀ ਕਿਰਪਾਲਤਾ ਕਰਨੀ ਜੀ। ਆਓ ਹੁਣ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੇ ਸੁਖਾਸਨ ਹੋਣਗੇ। ਆਪ ਜੀ ਨੇ ਇਕਾਗਰਤਾ ਬਖਸ਼ਿਸ਼ ਕਰਨੀ, ਸਤਿਗੁਰੂ ਸਾਹਿਬ ਦੀ ਕਿਰਪਾ ਕਰਨ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਡਿਤ ਸੁਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ ਦੇਖਿਆ ਗਾ ਦੇਵਣ ਹਾਰ। ਤੇਰੇ ਦਾਨ ਕੀਮਤ ਨਾ ਪਵੈ ਤਿਸਦਾ ਤੇ ਗਵਣ ਸੰਭਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ। ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ। ਕਰ ਕਰ ਇਹੋ ਪਾਹੁਚਾ ਸਦੜੇ ਨਿਤ ਭਵਨ। ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ ਛੇਕ ਕਰਤੇ ਕੀਰਤ ਹੋਏ ਸੋ ਕਰ ਰੱਖ ਵਡਾਈ ਤੋਏ ਰਹਾਓ। ਵਿਸਵੇ ਚਸਿਆਂ ਕੜੀਆਂ ਪੈ

ਬੋਲਾਂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਣ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ। ਸ੍ਰੀ ਹਰਿਕ੍ਰਿਸ਼ਨ ਜੀ ਤੇ ਆਈ ਹੈ ਜਿਸ ਜਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਾਰਨ ਉਹਨਾਂ ਦਾਵੇ ਧਾਈ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹ ਜੋਤ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਵਾਲਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ। ਹੇ ਨਿਮਾਣਿਆ ਦੇ ਮਾਣ ਨਿਤਾਣਿਆ ਤਾਂ ਨਿਓਟਿਆਂ ਦੇ ਉੱਠ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਚਰਨਾ ਕਮਲਾਂ ਵਿੱਚ ਅਰਦਾਸ ਜੋੜੀ ਬੇਨਤੀ ਹੈ। ਆਪ ਜੀ ਦਾ ਘੁਟਾਨ ਘੁਟਾਨ ਸ਼ੁਕਰਾਨਾ ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਸਮੁੱਚੀਆਂ ਸੰਗਤਾਂ ਨੇ ਆਪਣੇ ਖੁੱਲ੍ਹੇ ਦਰਸ਼ਨ ਦਾ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਇਸ ਵੇਲੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਏ, ਨਾਲ ਨਾਲ ਸੁਹੇਲਾ ਸਾਹਿਬ ਦੇ ਬਾਣੀ ਜਾਪ ਹੋਏ। ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਜਾਣੇ ਹੋਈਆਂ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤ ਰਖਿਆ ਬਖਸ਼ਣੀ, ਅੱਗੇ ਤੋਂ ਸਮਾਪਤ ਬਖਸ਼ਿਸ਼ ਕਰਨੀ। ਆਪ ਜੀ ਦੀ ਕਿਰਪਾ ਮਹਿਰਾਮ ਸਦਕਾ ਚਾਰ ਪੈ ਦੇਣਾ ਇਸ ਸੁੱਖਾਂ ਨਾਲ ਬਤੀਤ ਹੋਇਆ ਹੈ, ਚਾਰ ਪੈ ਰਹਿਣ ਆਈ ਹੈ। ਬਾਣੀ ਅੰਦਰ ਬਤੀਤ ਕਰਾਉਣੀ ਕਿਰਪਾ ਕਰਨੀ। ਅੰਮ੍ਰਿਤ ਵੇਲੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਇਸ ਵੇਲੇ ਕਿਰਪਾ ਕਰੋ। ਆਪ ਜੀ ਦੇ ਪਾਵਨ ਸਰੂਪ ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਜਾਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ, ਕਿਰਪਾ ਕਰਨ ਜੀ ਅੰਗ ਸੁਹੇਨ ਚੜ੍ਹਦੀ ਕਲਾ 'ਚ ਰੱਖਣਾ। ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦੇ ਨਾਮ 'ਚ ਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

ਨਾਨਕ ਚਾਓ ਏ ਹੋ ਨਾਨਕ ਚਾਓ ਏ ਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਦਰਤ ਨੇ ਮਨੁੱਖੀ ਸਮਾਜ ਦੇ ਦੋ ਅੰਗ ਬਣਾਏ ਹਨ। ਇਸ ਵਿੱਚ ਇੱਕ ਮਰਦ ਹੈ ਔਰ ਦੂਸਰਾ ਇਸਤਰੀ ਹੈ। ਮਰਦ ਨੇ ਸੰਤਾਨ ਦਾ ਪਿਤਾ ਬਣਨਾ ਹੈ ਔਰ ਇਸਤਰੀ ਨੇ ਸੰਤਾਨ ਦੀ ਮਾਤਾ ਬਣਨਾ ਹੈ। ਇਸਤਰੀ ਔਰ ਮਰਦ ਦੇ ਇਸ ਸੁਮੇਲ ਨੂੰ ਹਰ ਇੱਕ ਧਰਮ ਨੇ ਆਪੋ ਆਪਣੇ ਢੰਗ ਤਰੀਕਿਆਂ ਨਾਲ, ਆਪਣੇ ਦੱਸੇ ਹੋਏ ਆਗੂ ਦੀ ਰੀਤ ਅਨੁਸਾਰ ਇਸ ਰਸਮ ਨੂੰ ਅਦਾ ਕਰਨ ਦੀ ਜੁਗਤ ਬਣਾਈ ਔਰ ਇਸ ਰਸਮ ਦੇ ਨਾਮ ਵੀ ਵੱਖ ਵੱਖ ਰੱਖ ਦਿੱਤੇ। ਹਿੰਦੂ ਵੀਰ ਇਸ ਰਸਮ ਨੂੰ ਵਿਆਹ ਸ਼ਾਦੀ ਕਹਿੰਦੇ ਹਨ, ਮੁਸਲਮਾਨ ਵੀਰ ਇਸ ਰਸਮ ਨੂੰ ਨਿਕਾਹ ਕਹਿੰਦੇ ਨੇ, ਈਸਾਈ ਵੀਰ ਇਸ ਰਸਮ ਲਈ ਆਮ ਤੌਰ 'ਤੇ ਸ਼ਬਦ ਮੈਰਿਜ ਵਰਤਦੇ ਨੇ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਮਤ ਨੇ ਜੋ ਸ਼ਬਦ ਦਿੱਤਾ ਇਸ ਪਵਿੱਤਰ ਰਸਮ ਵਾਸਤੇ ਉਹ ਹੈ ਆਨੰਦ ਕਾਰਜ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਗ੍ਰਿਸ਼ਟ ਦੇ ਮਾਰਗ ਨੂੰ ਬੜੀ ਵੱਡੀ ਪ੍ਰਧਾਨਤਾ ਦਿੱਤੀ ਗਈ ਹੈ, ਭਾਵਾਂ ਕਿ ਆਮ ਤੌਰ 'ਤੇ ਇਹ ਸ਼ਬਦ ਵਰਤੇ ਜਾਂਦੇ ਨੇ ਕਿ ਗ੍ਰਿਸ਼ਟ ਇੱਕ ਆਸ਼ਰਮ ਹੈ, ਪਰ ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਆਪਣੀ ਰਚਨਾ ਦੇ ਅੰਦਰ ਗ੍ਰਿਸ਼ਟ ਨੂੰ ਆਸ਼ਰਮ ਨਹੀਂ, ਗ੍ਰਿਸ਼ਟ ਨੂੰ ਇੱਕ ਧਰਮ ਦੀ ਪਦਵੀ ਦਿੱਤੀ ਅਤੇ ਉਹਨਾਂ ਦਾ ਇਹ ਸ਼ਬਦ, ਉਹਨਾਂ ਦੇ ਇਹ ਲਫ਼ਜ਼ ਬੜੇ ਅਰਥ ਭਰਪੂਰਨ ਵੇ। ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ, ਸਕਲ ਧਰਮ ਮੈਂ ਗ੍ਰਿਸ਼ਟ ਪ੍ਰਧਾਨ ਹੈ। ਸਭ ਤੋਂ ਪ੍ਰਧਾਨ ਗ੍ਰਿਸ਼ਟ, ਗ੍ਰਿਸ਼ਟ ਨਾਲ ਸ਼ਬਦ ਉਹਨਾਂ ਧਰਮ ਵਰਤੇ, ਕਿਉਂਕਿ ਆਸ਼ਰਮ ਦੇ ਅਸੂਲ ਅਨੁਸਾਰ ਗ੍ਰਿਸ਼ਟ ਦਾ ਸਮਾਂ ਕੇਵਲ 25 ਸਾਲ ਹੈ। ਆਸ਼ਰਮ ਤਬਦੀਲ ਹੋ ਸਕਦਾ ਹੈ, ਪਰ ਧਰਮ ਜਿਹੜਾ ਉਹ ਕਦੀ ਤਬਦੀਲ ਨਹੀਂ ਹੁੰਦਾ। ਗ੍ਰਿਸ਼ਟ ਧਰਮ ਦਾ ਭਾਵ ਹੀ ਇਹ ਵੇ ਕਿ ਮਰਦ ਅਤੇ ਇਸਤਰੀ ਜੇ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਇਕੱਠੇ ਜੀਣ ਦਾ ਪ੍ਰਣ ਕਰਨਾ ਹੋਵੇ, ਉਸ ਨੂੰ ਤਾਂ ਜ਼ਿੰਦਗੀ ਆਪਣੇ ਅੰਤਲੇ ਸਮੇਂ ਤੱਕ ਨਿਭਾਉਣਾ, ਇਹ ਇੱਕ ਧਰਮ ਹੈ। ਸਤਿਗੁਰੂ ਜੀ ਨੇ ਕਿਰਪਾ ਕਰਕੇ ਜੋ ਮਰਿਆਦਾ ਸਾਨੂੰ ਬਖਸ਼ੀ ਉਸ ਦਾ ਨਾਮ ਆਨੰਦ ਕਾਰਜ, ਆਨੰਦ ਦਾ ਅਖਰੀ ਅਰਥ ਹੈ ਖੇੜਾ, ਕਾਰਜ ਦਾ ਅਰਥ ਹੈ ਕੰਮ। ਉਹ ਕਾਰਜ ਜਿਹਦੇ ਵਿੱਚ ਮਨੁੱਖ ਦੇ ਤਨ ਨੂੰ ਵੀ ਖਿੜਾਓ ਮਿਲੇ ਅਤੇ ਮਨੁੱਖ ਦੇ ਮਨ ਨੂੰ ਵੀ ਖਿੜਾਓ ਮਿਲੇ। ਉਸ ਰਸਮ ਨੂੰ ਅਦਾ ਕਰਨ ਦੇ ਲਈ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਸੂਹੀ ਰਾਗ ਦੇ ਅੰਦਰ ਉਚਾਰਨ ਕੀਤੀਆਂ ਹੋਈਆਂ ਲਾਵਾਂ, ਉਹਨਾਂ ਦਾ ਪਾਠ ਕੀਤਾ ਜਾਂਦਾ। ਜਿਸ ਨੇ ਗੁਰਮਤਿ ਵਿੱਚ ਗ੍ਰਿਸ਼ਤ ਵਿੱਚ ਪ੍ਰਵੇਸ਼ ਕਰਨਾ, ਉਸ ਦਾ ਫਰਜ਼ ਬਣਦਾ ਹੈ ਕਿ ਜਦੋਂ ਉਹਨੇ ਲਾਵਾਂ ਦਾ ਪਾਠ ਸਰਵਣ ਕਰਨਾ, ਉਸ ਤੋਂ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕਰਮਾ ਕਰਨੀ। ਅਤੇ ਇਹਦਾ ਭਾਵ ਇਹ ਹੈ ਕਿ ਹੇ ਧੰਨ ਗੁਰੂ ਗ੍ਰੰਥ ਸਾਹਿਬ ਜੀ, ਅਸੀਂ ਆਪ ਜੀ ਨੂੰ ਸਾਕਸ਼ੀ ਜਾਣ ਕੇ ਅੱਜ ਆਪ ਜੀ ਦੇ ਚਰਨਾਂ ਵਿੱਚ ਪ੍ਰਣ ਕਰਨੇ ਹਾਂ, ਅਰਦਾਸ ਕਰਕੇ ਕਿ ਸਾਡੀ ਜ਼ਿੰਦਗੀ ਦੋਨਾਂ ਦੀ ਅਸੀਂ ਇੱਕ ਦੂਜੇ ਦੇ ਅੰਤਲੇ ਸਮੇਂ ਤੱਕ ਜੀਵਨ ਸਾਥੀ ਬਣੇ ਰਹਾਂਗੇ। ਸਤਿਗੁਰੂ ਨੇ ਫਿਰ ਕਿਰਪਾ ਕੀਤੀ, ਕਹਿਣ ਲੱਗੇ ਜੇ ਗ੍ਰਿਸ਼ਟ ਵਿੱਚ ਪ੍ਰਵੇਸ਼ ਕਰ ਲੱਗੇ ਤਾਂ ਇਸ ਗ੍ਰਿਸ਼ਟ ਦਾ ਭਾਵ ਕੇਵਲ ਭੋਗ ਵਿਲਾਸ ਨਹੀਂ, ਤੂੰ ਇਸ ਗ੍ਰਿਸ਼ਟ ਵਿੱਚ ਰਹਿ ਕੇ ਉਸ ਪਰਮ ਆਨੰਦ ਤੱਕ ਪਹੁੰਚਣਾ ਜਿੱਥੇ ਦੁਨੀਆਂ ਦਾ ਕੋਈ ਦੁੱਖ, ਕੋਈ ਸੁੱਖ, ਕੋਈ ਖਰਗ, ਕੋਈ ਸੋਗ, ਕੋਈ ਖੁਸ਼ੀ, ਕੋਈ ਗਮੀ, ਜਿੱਥੇ ਵੈਰੀ ਮਿੱਤਰ ਵਾਲੀ ਬਿਰਤੀ ਵੀ ਮੁੱਕ ਜਾਏ, ਉਹ ਤੇਰੀ ਮੰਜ਼ਿਲ ਹੈ ਸਹਿਜ। ਸਹਿਬ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰਕੇ ਚਾਰ ਲਾਵਾਂ ਜੋ ਉਚਾਰਨ ਕੀਤੀਆਂ ਨੇ। ਪਹਿਲੀ ਲਾਮ ਵਿੱਚ ਹਜ਼ੂਰ ਨੇ ਪ੍ਰਵਿਰਤੀ ਕਰਮ ਦਾ ਜ਼ਿਕਰ ਕੀਤਾ। ਸਹਿਬ ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਨੇ ਕਿ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਦਜਾਇਆ ਬਲਰਾਮ ਜੀਓ। ਕਿ ਇਹ ਮਨੁੱਖ, ਤੇਰੀ ਜ਼ਿੰਦਗੀ ਵਿੱਚ ਪ੍ਰਵਿਰਤੀ ਕਰਮ ਹੋਣਾ ਅਤਿ ਜ਼ਰੂਰੀ ਹੈ। ਪ੍ਰਵਿਰਤੀ ਕਰਮ ਦਾ ਭਾਵ ਇੱਥੇ ਕੇਵਲ ਇਹ ਨਹੀਂ ਕਿ ਗ੍ਰਿਸ਼ਟ ਵਿੱਚ ਪ੍ਰਵੇਸ਼ ਕਰਕੇ ਦੁਨੀਆਂ ਦਾ ਮੌਜ ਮੇਲਾ ਮਾਨਣਾ, ਪ੍ਰਵਿਰਤੀ ਕਰਮ ਦਾ ਅਰਥ ਹੈ ਕਿ ਤੇਰੀ ਜ਼ਿੰਦਗੀ ਦਾ ਪਹਿਲਾ ਪੜਾਅ, ਤੇਰੇ ਜੀਵਨ ਦੀ ਪਹਿਲੀ ਲਾਮ ਜਿਹੜੀ ਹੈ ਉਹ ਪਰਮੇਸ਼ਵਰ ਦੇ ਚਰਨਾਂ ਵੀ ਜੁੜਨਾ, ਧਰਮ ਨੂੰ ਕਮਾਉਣਾ ਹੀ ਪ੍ਰਵਿਰਤੀ ਕਰਮ ਹੈ।
ਸਾਹਿਬ ਗੁਰੂ ਰਾਮਦਾਸ ਕਹਿੰਦੇ ਨੇ ਪ੍ਰਵਿਰਤੀ ਕਰਮ ਦਾ ਭਾਵ ਕਿ ਆਪਣੀ ਜ਼ਿੰਦਗੀ ਦਾ ਆਸਰਾ ਤੂੰ ਬਾਣੀ ਨੂੰ ਬਣਾ ਲਈ, ਆਪਣੇ ਜੀਵਨ ਦਾ ਆਸਰਾ ਕੇਵਲ ਤੂੰ ਨਾਮ ਨੂੰ ਬਣਾਈ, ਅਤੇ ਜਦੋਂ ਨਾਮ ਨੂੰ ਦ੍ਰਿੜ ਕਰੇਗਾ ਅੰਦਰ ਦੇ ਪਾਪ ਕੁਕਰਮਾਂ ਦਾ ਨਾਸ਼ ਹੋਵੇਗਾ, ਇਹ ਤੇਰੇ ਜੀਵਨ ਦੀ ਪਹਿਲੀ ਲਾਂਭ ਹੈ। ਸਾਹਿਬ ਕਹਿੰਦੇ ਨੇ ਕਿ ਜਦੋਂ ਧਰਮ ਵਿੱਚ ਕੋਈ ਪ੍ਰਵਿਰਤ ਹੁੰਦਾ ਹੈ, ਬਾਣੀ ਸਿਮਰਨ ਨਾਮ ਨਾਲ ਜੁੜਦਾ ਹੈ, ਸੰਗਤ ਵਿੱਚ ਬੈਠ ਕੇ ਕਥਾ ਕੀਰਤਨ ਸੁਣਦਾ ਹੈ, ਉਦੋਂ ਮਨ ਵਿੱਚੋਂ ਇੱਕ ਆਵਾਜ਼ ਉੱਠਦੀ ਹੈ ਕੀਰਤਨ ਦੇ ਸ਼ਬਦ ਰਾਹੀਂ, ਬਾਣੀ ਦੀ ਵਿਚਾਰ ਰਾਹੀਂ ਕਿ ਇਸ ਜ਼ਿੰਦਗੀ ਵਿੱਚ ਸਹਿਜ ਤਾਂ ਆਉਣਾ ਜੇ ਪੂਰੇ ਸਤਿਗੁਰੂ ਦੀ ਪ੍ਰਾਪਤੀ ਹੋਵੇ। ਹਜ਼ੂਰ ਕਹਿੰਦੇ ਨੇ ਜਦੋਂ ਕੋਈ ਧਰਮ ਦੇ ਕੰਮਾਂ ਵਿੱਚ ਪ੍ਰਵਿਰਤ ਹੋਵੇ ਤਾਂ ਉਸ ਦੇ ਜੀਵਨ ਵਿੱਚ ਦੂਸਰੀ ਤਬਦੀਲੀ ਇਹ ਵੇ ਕਿ ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਨਿਰਭਉ ਭੈ ਮਨ ਹੋਏ ਖੌਮੈ ਮੈਲ ਗਵਾਇਆ ਬਲਰਾਮ ਜੀਓ। ਸਤਿਗੁਰੂ ਜੀ ਦੀ ਪ੍ਰਾਪਤੀ ਹੋਈ ਅਤੇ ਸਤਿਗੁਰੂ ਨੇ ਕਿਰਪਾ ਕਰ ਇਸ ਜੀਵ ਨੂੰ ਮਨੁੱਖੇ ਚਾਹੇ ਇਸਤਰੀ ਹੈ ਇਸ ਨੂੰ ਉਸ ਪਰਮ ਪੁਰਖ ਵਿੱਚ ਲੀਨ ਕਰ ਦੇਣ। ਸਤਿਗੁਰੂ ਦੇ ਚਰਨਾਂ ਵਿੱਚ ਜੁੜ ਕੇ ਅੰਦਰ ਨਿਰਭੈਤਾ ਆ ਗਈ, ਮਾਲਕ ਦੀ ਕਿਰਪਾ ਨਾਲ ਖੌਮੇ ਦੀ ਮਹਿਲ ਚਲੀ ਗਈ। ਜਦੋਂ ਅੰਦਰ ਹਿਰਦਾ ਪਵਿੱਤਰ ਹੋ ਗਿਆ ਤਾਂ ਸਾਹਿਬ ਕਹਿੰਦੇ ਨੇ ਫਿਰ ਜ਼ਿੰਦਗੀ ਵਿੱਚ ਤੀਸਰੀ ਲਾਮ ਉਹ ਸੀ ਬੈਰਾਗ। ਜੇ ਧਰਮ ਕਮਾਏ ਸਤਿਗੁਰੂ ਦੀ ਪ੍ਰਾਪਤੀ ਹੋ ਜਾਏ ਅਤੇ ਸਤਿਗੁਰੂ ਕਹਿੰਦੇ ਨੇ ਜੇ ਮਾਲਕ ਨੂੰ ਮਿਲਣਾ ਹੀ ਅਤੇ ਸੰਸਾਰ ਵਿੱਚ ਰਹਿੰਦਿਆਂ ਉਪਰਾਮਤਾ ਜ਼ਰੂਰੀ ਹੈ, ਪਰ ਇਸ ਬੈਰਾਗ ਦਾ ਭਾਵ ਨਿਰਾਸ਼ਾਵਾਦੀ ਨਹੀਂ, ਇਸ ਬੈਰਾਗ ਦੇ ਨਾਲ ਤੇਰੇ ਹਿਰਦੇ ਵਿੱਚ ਪ੍ਰਭੂ ਨੂੰ ਮਿਲਣ ਵਾਸਤੇ ਅਨੁਰਾਗ ਵੀ ਪੈਦਾ ਹੋਵੇ। ਸਤਿਗੁਰੂ ਨੇ ਤੀਸਰੀ ਲਾਮ ਵਿੱਚ ਬਖਸ਼ਿਸ਼ ਕੀਤੀ, ਹਰ ਤੀਜੜੀ ਲਾਮ ਮਨ ਚਾਉ ਪਿਆ ਬੈਰਾਗੀਆ ਬਲਰਾਮ ਜੀਓ, ਸੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀ ਬਲਰਾਮ ਜੀਓ। ਜਦੋਂ ਸਤਿਗੁਰੂ ਨੂੰ ਮਿਲੇ, ਨਾਮ ਦਾ ਅਭਿਆਸ ਕੀਤਾ, ਅੰਦਰ ਬੈਰਾਗ ਦੀ ਕਾਂਗ ਉੱਠੀ ਅਤੇ ਬੈਰਾਗ ਦੇ ਇੱਕ ਇੱਕ ਆਂਸੂ ਨੇ ਮਨੁੱਖ ਦੇ ਕਰੋੜਾਂ ਜਨਮਾਂ ਦੀ ਮੈਲ ਨੂੰ ਧੋ ਦਿੱਤਾ। ਹਜ਼ੂਰ ਕਹਿੰਦੇ ਨੇ ਬੈਰਾਗ ਤੋਂ ਬਾਅਦ ਫਿਰ ਚੌਥੀ ਜੋ ਕਿਰਪਾ ਹੁੰਦੀ ਹੈ ਉਹ ਜੀਵਨ ਵਿੱਚ ਸਹਿਜ ਹੈ। ਹਜ਼ੂਰ ਕਿਰਪਾ ਕਰਦੇ ਨੇ ਹਰ ਚੌਥੜੀ ਲਾਮ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀਓ, ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮਿੱਠਾ ਲਾਇਆ ਬਲਰਾਮ ਜੀਓ। ਧੰਨ ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਨੇ ਬੈਰਾਗ ਤੋਂ ਬਾਅਦ ਸਹਿਜ ਦੀ ਅਵਸਥਾ ਹੈ, ਉਹ ਅਵਸਥਾ ਜਿਹਦੇ ਵਿੱਚ ਮਨ ਨੂੰ ਵੀ ਸੁੱਖ ਮਿਲੇ ਤਨ ਨੂੰ ਵੀ ਸੁੱਖ ਮਿਲੇ, ਉਹ ਅਵਸਥਾ ਜਿਹਦੇ ਅੰਦਰ ਪੂਰਨ ਖੜਾਓ ਹੋ ਜਾਏ, ਜਿਸ ਕਰਕੇ ਅੰਦਰ ਜੀਵਨ ਦੇ ਰੂਹਾਨੀਅਤ ਦੀ ਰਹਿਮਤ ਹੋ ਜਾਏ। ਸਤਿਗੁਰੂ ਨੇ ਸਹਿਜ ਦਾ ਭਾਵ ਕੇਵਲ ਦੋ ਚਾਰ ਘੜੀਆਂ ਮਨ ਦਾ ਟਿਕਣਾ ਨਹੀਂ, ਸਹਿਜ ਅਵਸਥਾ ਦਾ ਭਾਵ ਹੈ ਕਿ ਉਹ ਪਰਮ ਆਨੰਦ ਜਿਹਦੇ ਵਿੱਚ ਆ ਕੇ ਦੁੱਖ ਆਵੇ ਅਤੇ ਦੁੱਖ ਵਿਆਪੇ ਨਾ, ਸੁੱਖ ਆਵੇ ਤਾਂ ਸਾਈਂ ਭੁੱਲੇ ਨਾ, ਜਿੱਥੇ ਦੁਨੀਆ ਦੀ ਤ੍ਰਿਸ਼ਨਾ ਭੁੱਖ ਕੋਈ ਵੀ ਸਤਾਏ ਨਾ, ਉਸ ਪਰਮ ਅਵਸਥਾ ਨੂੰ ਸਹਿਜ ਅਵਸਥਾ ਕਿਹਾ ਜਾਂਦਾ। ਸਤਿਗੁਰੂ ਨੇ ਇਸੇ ਅਵਸਥਾ ਵਿੱਚ ਜ਼ਿਕਰ ਕੀਤਾ ਕਿ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼ ਤਿੱਥੈ ਓਂਗ ਨ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੈ ਆਤਮ ਰਾਮ ਪ੍ਰਗਾਸ। ਧੰਨ ਗੁਰੂ ਰਾਮਦਾਸ ਜੀ ਦੇ ਇਹ ਪਾਵਨ ਪਵਿੱਤਰ ਬਚਨ ਆਪ ਜੀ ਨੂੰ ਸਿੱਖ ਪੰਥ ਦੇ ਮਹਾਨ ਕੀਰਤਨੀਏ ਜਿਨ੍ਹਾਂ ਉੱਪਰ ਗੁਰੂ ਰਾਮਦਾਸ ਜੀ ਦੀ ਕਿਰਪਾ ਹੈ, ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸਰਵਣ ਕਰਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਈਏ ਸ੍ਰੀ ਮੁਖਬਾਕ ਮਹੱਲਾ ਪੰਜਵਾ, ਏਕ ਓਅੰਕਾਰ ਸਤਿਗੁਰ ਪ੍ਰਸਾਦ, ਕਾਚੀ ਦੇਹੇ ਮੋਹ ਫੁਨ ਬਾਂਧੀ, ਸੱਠ ਕਠੋਰ ਕੁਚੀਲ ਕੁਗਿਆਨੀ, ਧਾਵਤ ਭ੍ਰਮਤ ਰਹਿ ਨਹੀਂ ਪਾਵਤ, ਪਾਰ ਬ੍ਰਹਮ ਕੀ ਗਤ ਨਹੀਂ ਜਾਨੀ, ਜੋ ਬਨ ਰੂਪ ਮਾਇਆ ਮਦਮਾਤਾ, ਵਿਚਰਤ ਬਿਕਲ ਬਡਾਉ ਅਭਿਮਾਨੀ, ਪਰ ਧਨ ਪਰ ਅਪਵਾਦ ਨਾਰ ਨਿੰਦਾ,

ਫੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚਨਾਸਤ ਆਇਓ ਸਰਨ ਜੀ ਕੇ ਦਾਨੀ ਕਾਰਨ ਕਰਨ ਸਮਰੱਥ ਸ੍ਰੀ ਧਰ ਰਾਖ ਲੇਹ ਨਾਨਕ ਕੇ ਸੁਆਮੀ ਕਾਰਨ ਕਰਨ ਸਮਰੱਥ ਸ੍ਰੀ ਧਰ ਰਾਖ ਲੇਹ ਨਾਨਕ ਕੇ ਸੁਆਮੀ।

ਮਾਇਆ ਰੰਗ ਬਿਰੰਗ ਕਰਤ ਪ੍ਰਮ ਮੋਹ ਕੈ ਕੂਪ ਗਵਾਰ ਪਰਿਉ ਹੈ ਏਤਾ ਗਵ ਆਕਾਸ ਨਾਮਾਵਤ ਬਿਸਟਾ ਅਸ ਕ੍ਰਿਮ ਉਦਰ ਪਰਿਉ ਹੈ ਦੈ ਦਿਸ ਤਾਏ ਮਹਾਂ ਬਿਖਿਆ ਕੋ ਪਰ ਤਨ ਸ਼ੀਨ

0: ਅਨੇਕ ਜੋਨ ਸੰਕਟ ਨਰਕ ਪੁੰਚਤ ਸਾਸਨ ਦੁਖ ਗਰਤ ਗਰਿਓ ਹੈ ਪ੍ਰੇਮ ਭਗਤ ਉਧਰੇ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਓ ਹੈ ਅਨੇਕ ਜਨ ਅਨੇਕ ਜੋਨ ਸੰਕਟ ਨਰਕ ਪੁੰਚਤ ਸਾਸਨ ਦੁਖ ਗਰਤ ਗਰਿਓ ਹੈ ਪ੍ਰੇਮ ਭਗਤ ਉਧਰੇ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਓ ਹੈ
1: ਵਾਹਿਗੁਰੂ ਜੀ ਗੁਣ ਸਮੂਹ ਫਲ

ਵਾਹਿਗੁਰੂ ਜੀ ਆਵਤ ਖਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਦਾਵਨ ਬੰਧਿਓ ਨਾ ਜਾਤ ਵਿਧੇ ਮਨ ਦਰਸ ਮਗ ਪਾਵਕ ਚਰਿਓ ਨਾ ਜਾਤ ਰਿਹੋ ਜਨ ਤੂਰ ਲਗ ਨੀਰ ਨਾ ਸਾਕਸ ਬੋਰ ਚਲੇ ਹਰ ਪੰਥ ਪਗ ਨਾਨਕ ਰੋਗ ਦੋਖ ਅਗਮੋ ਛਿਦੇ ਹਰ ਨਾਮ ਖਗ ਨੀਰ ਨਾ ਸਾਕਸ ਬੋਰ ਚਲੇ ਹਰ ਪੰਥ ਪਗ ਨਾਨਕ ਰੋਗ ਦੋਖ ਅਗਮੋ ਛਿਦੇ ਹਰ ਨਾਮ ਖਗ ਉਦਮ ਕਰ ਲਾਗੇ ਬੋ ਪਾਤੀ ਵਿਚਰੇ ਅਨਖ ਸ਼ਾਸਤਰ ਬੋ ਖਟੁਆ ਪਸਮ ਲਗਾਏ ਤੀਰਥ ਬੋ ਪ੍ਰਮਤੇ ਸੂਖਮ ਦੇ ਬੰਦੇ ਬੋ ਚਟੁਆ ਬਿਨ ਹਰ ਭਜਨ ਸਗਲ ਦੁਖ ਪਾਵਤ ਜਿਉ ਪ੍ਰੇਮ ਬਣਾਏ ਸੂਤ ਕੇ ਹਟੁਆ ਪੂਜਾ ਚੱਕਰ ਕਰਤ ਸੋਮ ਪਾਕਾ ਅਨਕ ਪਾਂਤ ਥਾਟੇ ਕਰ ਥਟੁਆ ਬਿਨ ਹਰ ਭਜਨ ਸਗਲ ਦੁਖ ਪਾਵਤ ਜਿਉ ਪ੍ਰੇਮ ਪੜਾਏ ਸੂਤ ਕੇ ਹਟੁਆ

कै जन्म मरण दुख जाय होवै सिफत खसम दी नूर अरसों कुरसों चटी है।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਤੀਜਾ ਜੁਗ ਚਾਰੇ ਧਨ ਜੀ ਭਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ।

ਨਿਹਚਲ ਰਾਜ ਸਦਾ ਹਰਿ ਕੀਰਾ, ਤਿਸ ਬਿਨ ਅਵਰ ਨਾ ਕੋਈ ਰਾਮ, ਤਿਸ ਬਿਨ ਅਵਰ ਨਾ ਕੋਈ ਸਦਾ ਸਚ ਸੋਈ ਗੁਰਮੁ।

ਹਰ ਸੁਖ ਦਾਤਾ ਸਬਦ ਪਛਾਤਾ ਕਾਮਣ ਲਇਆ ਕੰਠ ਲਾਏ ਨਾਨਕ ਮਹਿਲੀ ਮਹਿਲ ਪਛਾਣੈ ਗੁਰਮਤੀ ਹਰ ਪਾਏ।

ਆਈ ਪੂਰਬ ਲਿਖਿਆ ਪਾਇਆ ਸੇਜ ਸੁਖਾਲੀ ਮੇਰੇ ਪ੍ਰਭ ਭਾਣੀ ਸੱਚ ਸਿਗਾਰ ਬਣਾਇਆ ਕਾਮਣ ਨਿਰਮਲ ਹਉਮੈ ਮਲ ਖੋਈ ਗੁਰਮਤਿ ਸੱਚ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਤੀਜਾ। ਜੁਗ ਚਾਰੇ ਧਨ ਜੇ ਭਵੈ ਬਿਨ ਸਤਿਗੁਰ ਸੁਹਾਗ ਨ ਹੋਈ ਰਾਮ। ਨਿਹਚਲ ਰਾਜ ਸਦਾ ਹਰਕੇਰਾ ਤਿਸ ਬਿਨ ਅਵਰ ਨ ਕੋਈ ਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਉਪਦੇਸ਼ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਸੂਹੀ ਰਾਗ ਵਿੱਚ ਗੁਰੂ ਅਮਰਦਾਸ ਸਾਹਿਬ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 769 ਪਰ ਸੁਸ਼ੋਭਿਤ ਹੈ, ਜਿਸ ਵਿੱਚ ਸਤਿਗੁਰੂ ਸਾਹਿਬ ਜੀ ਨੇ ਜੀਵ ਇਸਤਰੀ ਦੇ ਪ੍ਰਥਾਏ ਜ਼ਿਕਰ ਕਰਦਿਆਂ ਕਿਹਾ ਕਿ ਜੇ ਚਾਰ ਯੁੱਗਾਂ ਤੱਕ ਵੀ ਜੀਵ ਇਸਤਰੀ ਭਟਕਦੀ ਰਹੇ, ਸਤਿਗੁਰੂ ਤੋਂ ਬਗੈਰ ਸੱਚਾ ਸੁਹਾਗ ਜਿਹੜਾ ਹੈ ਉਹ ਨਹੀਂ ਪ੍ਰਗਟ ਹੋ ਸਕਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਵੇ ਜੇ ਸੋਚੀ ਲਖ ਵਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਣ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਸਾਜ ਕਰੇ ਤਨ ਖੇਹੇ ਗਾਵੈ ਕੋ ਜਾਪੈ ਜਿਸੈ ਦੂਰ ਕਥਨਾ ਕਥੀ ਨਾ ਆਵੈ ਤੋਟ ਦੇਂਦਾ ਦੇ ਲੈਂਦੇ ਥਕ ਪਾਹੇ ਹੁਕਮੀ ਹੁਕਮ ਚਲਾਏ ਰਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਅਸਮਾਈ ਜਿਹੋ ਜਾਣਾ ਆਖਿਆ ਨਾਹੀ ਕਹਿਣਾ ਕਥਨ ਨਾ ਜਾਈ ਕੀਰਤਨਾਵਾਂ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਇ ਕਰੀ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਕੁਗੁਰ ਕੀ ਸਿੱਖ ਸੁਣੀ ਜੇ ਜੁਗਚਾਰੇ ਆਰ ਜਾ ਹੋਰ ਦਸੋਣੀ ਹੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲਈਏ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ ਤੇਹਾ ਕੋਈ ਨਾ ਸੁਜੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿ ਨ ਸਕੈ ਕਾਲ ਸੁਣਿਆ ਈਸਰ ਬਰਮਾਇੰਦ ਸੁਣਿਆ ਮੁਕਸਾਲਾ ਹਨੁਮੰਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸਿੱਖ ਪੀਰ ਪਾਤਸ਼ਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇ ਤੀਸ ਨਿਬੰਧ।

0: ऐसा नाम निरंजन होए जे को मन जाने मन कोए। पंचे सोहे दर राजान पंचा का गुरु एक ध्यान। तौल धर्म दया का पूत संतोख था प्रख्या दिन सोत। धरती होर पर होर तिस्ते भारत लै कवन जोर। ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ। ਕੀਤਾ ਪਸਾਓ ਇੱਕੋ ਕੁਆਓ ਤਿਸ ਤੇ ਹੋਏ ਲਖ
1: ਦਰਿਆਓ।
0: ਜੋ ਤੁਨ ਭਾਵੈ ਸਾਹਿ ਭਲੀ ਕਾਰ ਤੂੰ ਸਦਾ ਸਲਾਮ ਤੇ ਨਿਰੰਕਾਰ। ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ। ਸੰਖ ਸੂਰਮ ਭਗ ਸਰ ਸੰਖ ਮੋਹ ਲਿਵਲਾਏ ਤਾਰ। ਜੋ ਤੁਰ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਣ ਹੱਤਿਆ ਕਮਾਹੇ। ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ। ਨਾਨਕ ਨੀਚ ਕਹਿ ਵਿਚਾਰ। ਅਸੰਖ ਨਾਭ ਅਸੰਖ ਥਾਭ ਅਗੰਮ ਅਗੰਮ ਅਸੰਖ ਲੋ। ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ। ਜੇ ਤਾ ਕੀਤਾ ਤੇ ਤਾ ਨਾਓ ਵਿਣਨਾ ਵੈ ਨਾਹੀ ਕੋ ਥਾਓ। ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਤੇ ਨਿਰੰਕਾਰ। ਮੋਤ ਪਲੀਤੀ ਕੱਪੜ ਹੋਏ ਦੇ ਸਾਬੂਨ ਰਈਆ
1: ਧੋਏ।
0: ਉਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ
1: ਜਾਹੋ।
0: ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਣ। ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭੁਗਤ ਨਾ ਹੋਏ। ਕਵਨ ਸਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ। ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ। ਥਿਤ ਵਾਰ ਨਾ ਜੋਗੀ ਜਾਣੇ ਰੁਤਮਾ ਹੁਣਾ ਕੋਈ। ਕਿਵ ਕਾ ਰਾਖਾ ਕਿਵ ਸਾਲਾ ਹੀ ਕਿਵ ਵਰਨੀ ਕਿਵ ਜਾਣਾ। ਵੱਡਾ ਸਾਹਿਬ ਵੱਡੀ ਨਾਈ ਕੀ

0: ਸੱਸ ਠਾਰਹਿ ਕਣਕ ਤੇ ਬਸ ਲੋਇਕ ਧਾਤ
1: ਲਿਖੇ ਹੋਏ ਵਿਲਾਸ
0: ਨਾਨਕ ਵੱਡਾ ਕੀ ਹੈ ਆਪੇ ਜਾਣੇ ਆਪ
1: ਸਾਲਾਈ ਸਾਲਾਈ ਤੀ ਸਤਲਾ ਪਾਈ ਹੈ
0: ਨਦੀਆ ਤੈ ਵਾਹ ਪਵੈ

ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਕਿਤੇ ਮੰਗਹਿ ਜੋਤ ਪਾਰ ਕਿਤੇ ਅਗਣਤ ਨਹੀਂ ਵਿਚਾਰ ਆਖਣ ਪਾਏ ਉਹ ਜਾਣ ਜਿਤਿਆ ਮੋਹਿ ਖਾਏ ਜਿਸਨੂੰ ਬਖਸ਼ੇ ਸਿਫਤ ਸਲਾਹ।

ਸੋ ਦਰ ਕਿਹਾ ਸੋ ਕਰ ਕਿਹਾ ਜਿਤ ਪੈ ਸਰਬ ਸੰਭਾਲੇ ਕਿਤੇ ਰਾਗ ਪ੍ਰੀਸਿਓ ਕਹੀਨ ਕਿਤੇ ਗਾਵਣ ਹਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ।

0: ਸਦਾ ਵਿਚਾਰੇ,
1: ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਚੀ ਨਾਈ,
0: ਰਾਸੀ ਰਚਾ ਜਨ ਚਾਈ,
1: ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂੰ ਪਾਈ,
0: ਕਰ ਵੇਖੇ ਗੀਤਾ ਆਪਲਾ ਜਿਸ ਦੇ ਵੜਿਆਈ,
1: ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ,
0: ਜੋ ਭਾਵ ਸਾ ਸਾ ਤਾਏ ਬਲਾ ਕੇ ਕਰੇ ਲਜਾਈ,
1: ਹੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੇ ਵਿਭੂਤ, ਆਈ ਪੰਥੀ ਸਗਲ ਜਮਾਤੀ ਮਨ ਜੀ ਤੈ ਜਗਜੀਤ, ਭੁਗਤ ਗਿਆਨ ਦਾ ਭੰਡਾਰਨ ਕਟ ਕਟ ਵਾਜੇ ਨਾਦ, ਸੰਜੋਗ ਵਿਜੋਗ ਤੋਂ ਕਾਰ ਚਲਾਵੇ ਲਿਖੇ ਆਵੇ ਭਾਗ, ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ, ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ, ਆਦੇਸ਼ ਸਹਿ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ,
0: ਲੋਈ ਲੋਈ ਪੰਡਾ ਜੋ ਕੁਛ ਪਾਏ ਸੇ ਕਾਵਾ,
1: ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ, ਇੱਕ ਦੂਜੀ ਭਉ ਲਖ ਹੋਹੇ ਲਖ ਹੋਵੈ ਲਖਵੀਸ, ਇਹ ਤਰਾਹ ਪਦ ਪਵੜੀਆ ਚੜੀਐ ਹੋਏ ਕੀਸ, ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ, ਜੋਰ ਨਾ ਜੀਵਨ ਮਰਨ ਜੋਰ, ਜੋਰ ਨਾ ਰਾਜ ਮਾਲ ਮਨਸੂਰ, ਇਸ ਹੱਥ ਜੋਰ ਕਰ ਵੇਖਿਆ ਸੋਏ ਨਾਨਕ ਉੱਤਮ ਨੀਚ ਨਾ ਕੋਏ, ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਇਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ, ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ, ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਖੋ ਕਰਮ, ਕੇਤੇ ਬ੍ਰਹਮੇ ਘੜਤ ਘੜੀਐ ਰੂਪ ਰੰਗ ਕੇ ਵੇਸ, ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ, ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ, ਸਰਮ ਖੰਡ ਕੀ ਬਾਣੀ ਰੂਪ ਤਿਥੈ ਘਟ ਕਰੀਏ ਬਹੁਤ ਅਨੂਪ, ਤਿਥੈ ਘੜੀਏ ਸੁਰਤ ਮਤ ਮਨ ਬੁੱਧ, ਤਿਥੈ ਘੜੀਏ ਸੂਰਜ ਸਿੱਧਾ ਕੀ ਸੁਧ, ਤਿਥੈ ਜੋਤ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ, ਨਾ ਮਰਨ ਠਾਗੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ, ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖਿਆ ਨਦਰ ਨਿਹਾਲ, ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵਾ ਤਿਵਕਾਰ, ਜਦ ਭਾਰਾ ਧੀਰ ਸੁਨਿਆ ਰਹਿਰਨ ਮਤ ਵੇਦ ਹਥਿਆਰ, ਘੜੀਆ ਸ਼ਬਦ ਸਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ,

0: ਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕੋਟ ਇੰਦਰ ਇੰਦਰਾਨ ਸਾਹੇ ਸਹਾਨ ਗਨੀ ਜੈ ਤੁਹ ਸਰਬ ਨਾਮ ਕਥੇ ਕਵਨ ਕਰਮ ਨਾਮ ਵਰਨ ਸੁਮਤ ਨਮਤ ਸਿੰਘ ਰੂਪੇ ਨਮਤ ਸਿੰਘ ਰੂਪੇ ਨਮਤ ਸਿੰਘ ਕਾਏ ਨਮਤ ਸਿੰਘ ਜਾਏ ਨਮਤ ਸਿੰਘ ਨਾਮੇ ਨਮਤ ਸਿੰਘ ਟਾਮੇ ਨਮਤ ਸਿੰਘ ਨਾਮੰਗ ਨਮਤ ਸਿੰਘ ਤਾਮੰਗ ਨਮਤ ਸਿੰਘ ਵਾਹੇ ਨਮਤ ਸਿੰਘ ਟਾਹੇ ਨਮਤ ਸਿੰਘ ਛੇਦੇ ਨਮਤ ਸਿੰਘ ਗਾਦੇ ਨਮਤ ਸਿੰਘ ਉਦਾਰੇ ਨਮਤ ਸਿੰਘ ਪਾਰੇ ਨਮਤ ਸਿੰਘ ਭੂਤੇ ਨਮਤ ਸਿੰਘ ਜੂਪੇ ਨਮਤ ਸਿੰਘ ਨਿਰੇਸੇ ਨਮਤ ਸਿੰਘ ਨਿਰਭੇਸੇ ਨਮਤ ਸਿੰਘ ਨਿਰਦਾਤੇ ਨਮਤ ਸਿੰਘ ਨਿਰਗਾਤੇ
2: ਨਮਤ ਸਿੰਘ ਨਿਦੂਤੇ ਨਮਤ ਸਿੰਘ ਅਭੂਤੇ
1: ਨਮਤ ਸਿੰਘ ਲੋਕੇ ਨਮਤ ਸਿੰਘ ਸੋਕੇ
2: ਨਮਤ ਸਿੰਘ ਨਿਤਾਪੇ ਨਮਤ ਸਿੰਘ ਥਾਪੇ
1: ਨਮਤ ਸਿੰਘ ਤਿਰਵਾਨੇ ਨਮਤ ਸਿੰਘ ਨਿਦਾਨੇ
2: ਨਮਤ ਸਿੰਘ ਗਾਏ ਨਮਤ ਸਿੰਘ ਬਾਏ
1: ਨਮਤ ਸਿੰਘ ਤਿਰਵਰਗੇ ਨਮਤ ਸਿੰਘ ਸਰਗੇ
2: ਨਮਤ ਸਿੰਘ ਪੁਰਭੋਗੇ ਨਮਤ ਸਿੰਘ ਸੁਜੋਗੇ
1: ਨਮਤ ਸਿੰਘ ਰੰਗੇ ਨਮਤ ਸਿੰਘ ਪੰਗੇ
2: ਨਮਤ ਸਿੰਘ ਗਮੇ ਨਮਤ ਸਸਰਮੇ
1: ਨਮਤ ਸਿੰਘ ਜੁਲਾਸਰੇ ਨਮਤ ਸਿੰਘ ਨਿਰਾਸਰੇ
2: ਨਮਤ ਸਿੰਘ ਜਾਤੇ

0: ਅਖੰਡ ਜੋਗੇ ਅਚਲ ਭੋਗੇ
1: ਅਚਲ ਰਾਜਾ ਢਗ ਸਾਜੇ
0: ਅਖੰਡ ਤਮਾਨ ਅਖ ਕਰਮੰ
1: ਸਰਬੰ ਦਾਤਾ ਸਰਬੰ ਗਿਆਤਾ
0: ਸਰਬੰ ਪਾਣੇ ਸਰਬੰ ਮਾਨੇ
1: ਸਰਬੰ ਪ੍ਰਾਣੰ ਸਰਬੰ ਤ੍ਰਾਣੰ
0: ਸਰਬੰ ਭੂਤਾ ਸਰਬੰ ਜੂਤਾ
1: ਸਰਬੰ ਦੇਵੰ ਸਰਬੰ ਪੇਵੰ
0: ਸਰਬੰ ਕਾਲੇ ਸਰਬੰ ਪਾਲੇ
1: ਸੰਤਵਾ।

0: ਜਾਤ ਪਾਤ
1: ਨਾਗਨ ਜਾ ਕੇ ਨੇਤ ਭਗਤ ਨਿਤ ਪ੍ਰਾਣ ਸਾਸਤ

0: ਭਗਵਤੀ ਸੰਤੋ ਪ੍ਰਸਾਦ ਕਸਤੇ ਕਿਆ ਛਿਜ ਦੇਸੇ ਕਿਆ ਬਿਜ ਬੇਸੇ
1: ਕਿਆ ਕੰਜ ਕਰਮੇ ਕਿਆ ਪੰਜ ਪਰਮੇ
0: ਕਿਆ ਬਿਜ ਲੋਕੇ ਕਿਆ ਦਿੱਤ ਸੋਕੇ
1: ਕਿਆ ਤੂਤ ਬਰਨੇ ਕੇ ਪ੍ਰਭੂਤ ਕਰਨੇ
0: ਕਿਆ ਰਾਜ ਪ੍ਰਭਾ ਕੇ ਧਰਮੰਗ ਤੁਜਾ ਹੈ
1: ਕਿਆ ਅਸ਼ੋਕ ਬਰਨੇ ਕੇ ਸਰਬਾ ਪਰਨੇ
0: ਕੇ ਜਗਤੰ ਕ੍ਰਿਤੀ ਹੈ ਕੇ ਸ਼ਤਰੰ ਕ੍ਸ਼ਤਰੀ ਹੈ
1: ਕੇ ਬ੍ਰਹਮੰ ਸਰੂਪੇ ਕੇ ਅਨੁਪਰੂਪੇ
0: ਆਦ ਦੇਵੇ ਕੇ ਆਪ ਪੇਵੇ
1: ਕੇ ਚਿਤਰੰ ਬਹਿਨੇ ਕੇ ਅਧੀਨੇ ਕੇ
0: ਰੋਜੀ ਰਜਾ ਕੇ ਰਹੀ ਮੇਰੇ ਹਾਕੇ
1: ਕੇ ਪਾਕ ਗੈਬ ਹੈ ਕੇ ਗੈਬੁਲ ਗੈਬ ਹੈ
0: ਫੁਲ ਗੁਨਾ ਹੈ ਕਿ ਸ਼ਾਹਨ ਸ਼ਾਹ ਹੈ
1: ਕਿ ਕਾਰਨ ਤੁਰੰਤ ਹੈ ਕਿ ਰੋਜੀ ਦੇਂਦਾ ਹੈ
0: ਰਾਜ ਕਰੀ ਮੈਂ ਕਿ ਕਰਮੰ ਕਰੀ ਮੈਂ
1: ਕਿ ਸਰਬੰਤਲੀ ਹੈ ਕਿ ਸਰਬੰਤਲੀ ਹੈ
0: ਕਿ ਸਰਵਤਰ ਮਾਨੇ ਕਿ ਸਰਵਤ ਦਾਨੇ
1: ਕਿ ਸਰਵਤਰ ਗੌਣੇ ਕਿ ਸਰਵਤਰ ਪੌਣੇ
0: ਕਿ ਸਰਵਤ ਦੇਸ ਹੈ ਕਿ ਸਰਵਤਰ ਬੇਸ ਹੈ
1: ਕਿ ਸਰਵਤਰ ਰਾਜੇ ਕਿ ਸਰਵਤਰ ਸਾਜੇ
0: ਕਿ ਸਰਵਤ ਦੀਨ ਹੈ ਕਿ ਸਰਵਤਰ ਲੀਨ ਹੈ
1: ਕਿ ਸਰਵਤਰ ਜਾਹੋ ਕਿ ਸਰਵਤਰ ਪਾਹੋ
0: ਕਿ ਸਰਵਤਰ ਦੇਸ ਹੈ ਕਿ ਸਰਵਤਰ ਬੇਸ ਹੈ
1: ਕਿ ਸਰਵਤਰ ਕਾਲੇ ਕਿ ਸਰਵਤਰ ਪਾਲੇ
0: ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ
1: ਕਿ ਸਰਵਤਰ ਪੇਖੀ ਕਿ ਸਰਵਤਰ ਪੇਖੀ
0: ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ
1: ਕਿ ਸਰਵਤਰ ਸੁਖ ਹੈ ਕਿ ਸਰਵਤਰ ਭੁੱਖ ਹੈ
0: ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ
1: ਕਿ ਸਰਵਤਰ ਦੇਸ ਹੈ ਕਿ ਸਰਵਤਰ ਪੇਸ ਹੈ
0: ਕਿ ਸਰਵਤਰ ਮਾਨ ਹੈ ਸਦੈਵ ਪ੍ਰਧਾਨ ਹੈ
1: ਕਿ ਸਰਵਤਰ ਜਾਪੀ ਹੈ ਕਿ ਸਰਵਤਰ ਥਾਪੀ ਹੈ
0: ਕਿ ਸਰਵਤਰ ਪਾਨ ਹੈ ਕਿ ਸਰਵਤਰ ਮਾਨ ਹੈ
1: ਕਿ ਸਰਵਤਰ ਇੰਦਰ ਹੈ ਕਿ ਸਰਵਤਰ ਚੰਦਰ ਹੈ
0: ਕਿ ਸਰਵੰਗਲੀ ਮੈਂ ਕਿ ਪਰਮੰਗ ਫਹੀ
1: ਕਿ ਆਕਰ ਦਾਲਾ ਮੈਂ ਕਿ ਸਾਹਿਬ ਕਲਾ ਮੈਂ
0: ਉਸਨ ਵਜੂ ਹੈ ਤਮਾਮ ਮੁਲਰ ਜੂ
1: ਹੈ ਹਮੇ ਸੁਰ ਸਲਾਮ ਹੈ ਸਲੀ ਖੁਦਮਦਾ ਮੈਂ
0: ਜਿਨੀ ਮੁਲਸਿਕ ਸੇ ਗਰੀਬ ਉਰ ਬਰਸ
1: ਬਲੇ ਦੋ ਮਕਾਨੇ ਜ਼ਮੀਨ ਉਰ ਜਮਾਨੇ
0: ਹਮੇ ਜੂ ਤਮਾਮ ਮੈਂ ਰਜੂ ਅਲ ਨਿਦਾਨ
1: ਹਰੀ ਫੁਲ ਅਜੀਬ ਮੈਂ ਰਜਾਇ ਯਕੀਨੇ
0: ਅਨੇਕ ਉਲ ਤਰੰਗ ਹੈ ਪੇਦ ਹੈ ਪੰਗ
1: ਅਜੀਬ ਜੂ ਨਿਵਾਜ ਹੈ ਗਰੀਬ ਉਰ ਖਿਰਾਜ ਹੈ
0: ਦੁਸ ਰੂਪ ਹੈ ਤਰ ਮੁਕਤ ਵਿਭੂਤ ਹੈ
1: ਪਰ ਮੁਕਤ ਪ੍ਰਭਾ ਹੈ ਸੰਜੁਕਤ ਸੁਦਾ ਹੈ
0: ਸਦੈਵ ਸਰੂਪ ਹੈ ਪੇਦੀ ਅਨੂਪ ਹੈ
1: ਸਮਸਤੋ ਪਰਾਜ ਹੈ ਸਦਾ ਸੰਸਾਜ ਹੈ

0: ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਰਸਨੀ ਕਬਿਉ ਪਾਸ਼ ਬੇਨਤੀ ਚੌਪੀ ਹਮਰੀ ਕਰੋ ਹਾਥ ਰਚਾ ਪੂਰਨ ਹੋਇ ਜਿਸਕੀ ਇੱਛਾ।
1: ਦਰਸ਼ਨਨ ਮਨ ਰੇ ਹਮਾਰਾ ਆਪਣਾ ਜਾਨ ਕਰੋ ਪਤ ਪਾਰਾ।
0: ਦਸਵੇ ਤੁਮ ਗਾਵੂ ਆਪ ਹਾਥ ਮੋਇ ਬਚਾਵੂ।
1: ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰ।

0: ਸ਼ਬਦ ਕਨੇਰੇ
1: ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ
0: ਸਾਚਾ ਨਾਮ ਮੇਰਾ ਆਧਾਰ
1: ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਸਦਾ ਕੁਰਬਾਨ ਕੀਤਾ ਗੁਰੂ ਬੈਠੋ ਜਿਸ ਦੀਆਂ ਇਹ ਵਡਿਆਈਆਂ
0: ਨਾਨਕ ਸੁਣੋ ਸੰਤੋ ਸਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰ
1: ਵਾਜੇ ਪੰਜ ਸ਼ਬਦ ਤਿਤ ਕਰ ਸਪਾਗੇ ਕਰ ਸਪਾਗੇ ਸ਼ਬਦ ਵਾਜੇ ਕੱਲਾ ਜਿਤ ਕਰਤਾਰੀਆ
0: ਪੰਜ ਦੂਤ ਉਦਵਾਸ ਕੀਤੇ ਕਾਲ ਕੰਟਕ ਮਾਰਿਆ
1: ਤੁਰ ਕਰਮ ਪਾਇਆ ਤੂ ਜਿਨ ਕੋ ਸੇ ਨਾਮ ਹਰ ਕੇ ਲਾਗੇ
0: ਨਾਨਕ ਤੈ ਸੁਭੋਆ ਤਿਤ ਕਰ ਅਨਹਦ ਵਾਜੇ
1: ਸਾਚੀ ਲਿਵੇ ਬਿੰਦੇ ਨਿਮਾਨੀ ਦੇ ਨਿਮਾਨੀ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਇਸ ਨਾਉ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ
0: ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰੀਆ
1: ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ
0: ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ
1: ਕਰ ਕਿਰਪਾ ਕਿਲਵ ਕੱਟੇ ਗਿਆਨ ਅੰਜਨ ਸਾਰੀਆ
0: ਅੰਦਰੋਂ ਚਿੰਤਾ ਮੋਹ ਟੁੱਟਾ ਤਿਨਕਾ ਸਭ

0: ਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ
1: ਕਹੈ ਨਾਨਕ ਚਾਲ ਪਤਤਾ ਜੁਗੋ ਜੁਗ ਨਿਆਲੀ
0: ਜਿਉ ਤੂੰ ਚਲਾਏ ਤਿਵ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ।

0: ਇਹੋ ਸੁਹੇਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ
1: ਇਹੋ ਤਿਨਕੇ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ
0: ਇੱਕ ਫਰੇ ਕਨੇ ਕਰੇ ਗਲਾ ਗਲੀ ਕਨੇ ਨਾ ਪਾਇਆ
1: ਇਹ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ
0: ਪਵਿੱਤਰ ਹੋਏ ਸੇ ਜਨਾ ਜਿਨੀ ਹਰ ਧਿਆਇਆ
1: ਪਵਿੱਤਰ ਹੋਏ ਗੁਰਮੁਖ ਜਿਨੀ ਧਿਆਇਆ
0: ਪਵਿੱਤਰ ਮਾਤਾ ਪਿਤਾ ਕੁਟੁੰਬ ਸਹਿਤ ਸਿਉ ਪਵਿੱਤਰ ਸੰਗਤ ਸਭਾਇਆ
1: ਕਹਿੰਦੇ ਪਵਿੱਤਰ ਸੁਣਦੇ ਪਵਿੱਤਰ ਸੇ ਪਵਿੱਤਰ ਜਿਨੀ ਮਨ ਵਸਾਇਆ
0: ਕਹਿ ਨਾਨਕ ਸੇ ਪਵਿੱਤਰ ਜਿਨੀ ਗੁਰਮੁਖ ਹਰ ਹਰ ਧਿਆਇਆ
1: ਕਰਮੀ ਸਹਿਜ ਨਾ ਉਪਜੇ ਵਿਣ ਸਹਿਜੇ ਸਹਿਸਾ ਨਾ ਜਾਏ
0: ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ
1: ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਤੋਤਾ ਜਾਏ
0: ਮਨ ਧੋ ਸਬਦ ਲਾਗੋ ਹਰ ਸਿਉ ਹੋ ਚਿਤ ਲਾਏ
1: ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਐ ਸਹਿਸਾ ਇਵ ਜਾਏ
0: ਜਿਉ ਮੇਲੇ ਬਾਰੋ ਨਿਰਮਲ ਬਾਰੋ ਨਿਰਮਲ ਜਿਉ ਤਾ ਮੇਲੇ ਤਿਨ ਜਨਮ ਜੁਏ ਹਾਰਿਆ
1: ਤਿਸਨਾ ਵੱਡਾ ਰੋਗ ਲਗਾ ਮਰਣ ਮਨੋ ਵਿਸਾਰਿਆ
0: ਵੇਦਾਂ ਮੇ ਨਾਮ ਤੁਮ ਸੋ ਸੁਣੇ ਨਾਹੀ ਫਿਰੇ ਜਿਉ ਬੇਤਾਲਿਆ
1: ਕਹਿ ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੁਏ ਹਾਰਿਆ
0: ਜਿਉ ਨਿਰਮਲ ਬਾਰੋ ਨਿਰਮਲ ਬਾਰੋ ਤਾ ਨਿਰਮਲ ਜਿਉ ਨਿਰਮਲ ਸਤਗੁਰ ਤੇ ਕਰਨੀ ਕਮਾਣੀ
1: ਮੁੜਕੀ ਸੋਏ ਪਹੁੰਚੇ ਨਾਹੀ ਮਨਸਾ ਸਚ ਸਮਾਈ
0: ਜਨਮ ਰਤਨ ਜਿਨੀ ਕਟਿਆ ਆਪਣੇ ਸੇ ਮਨ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ

0: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ
1: ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰੂ ਨਾਲੇ
0: ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮੈ ਸਮਾਲੇ
1: ਆਪ ਚਰ ਸਦਾ ਰਹੇ ਪਰਨੇ ਗੁਰ ਬਿਨ ਅਵਰ ਨਾ ਜਾਣੇ ਕੋਈ
0: ਕਹੈ ਨਾਨਕ ਸੁਣੋ ਸੰਤੋ ਸੋ

0: ਕੱਚੀ ਸਤਿਗੁਰ ਵਾਜੋ ਹੋਰ ਕੱਚੀ ਬਾਣੀ
1: ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਗ ਵਖਾਣੀ
0: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ
1: ਜਿੰਦਾ ਹਿਲਿਆ ਮਾਇਆ ਬੋਲਣ ਪਏ ਰਵਾਣੀ
0: ਕਹਿ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ
1: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ
0: ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ
1: ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ
0: ਆਪੇ ਹੀਰਾ ਰਤਨ ਆਪੇ ਜਿਸਨੂੰ

0: ਸਦਾ ਕੇ ਉਧਰ ਮੈਂ ਬ੍ਰਿਤ ਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ
1: ਮਨੋ ਕਿਉਂ ਵਿਸਾਰੀਐ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ
0: ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ
1: ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ
0: ਕਹਿ ਨਾਨਕ ਇਹ ਵਰਦਾਤਾ ਸੋ ਕਿਉਂ

0: ਦੇਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ
1: ਏ ਮਾਇਆ ਜਿਤ ਹਰ ਵਿਸਰੇ ਮੋ ਉਪਜੇ ਭਉ ਦੂਜਾ ਲਾਇਆ
0: ਹੈ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨੇ ਵਿੱਚੇ ਮਾਇਆ ਪਾਇਆ
1: ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ
0: ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹਿ ਲੋਕ ਮਿਲ ਲਾਏ
1: ਐਸਾ ਸਤਿਗੁਰ ਜੇ ਮਿਲੇ ਤਿਸਨੋ ਸੇ ਸੋਪੀਏ ਵਿੱਚੋਂ ਆਪ ਜਾਏ
0: ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ
1: ਹਰ ਆਪ ਮੁਲਕ ਹੈ ਪਾਕ ਤਿਨਾ ਕੇ ਨਾਨਕਾ ਜਿਨ ਹਰ ਭਲੇ ਨਾ ਪਾਏ।

0: ਧਨ ਤਿਨਾ ਮਿਲਿਆ ਜਿਨੇ ਹਰ ਆਪੇ ਭਾਣਾ।
1: ਕਹਿ ਨਾਨਕ ਹਰਾਸ ਮੇਰੀ ਮਨ ਹੋਆ ਵਣਜਾਰਾ।
0: ਹੇ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ।
1: ਪਿਆਸ ਨਾ ਜਾਏ ਹੋਰ ਕਿਤੇ ਜਿੱਥੇ ਹਰ ਰਸ ਪਲੇ ਨਾ ਪਾਏ।
0: ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁ ਨ ਤ੍ਰਿਸ਼ਨਾ ਲਾਗੈ ਆਏ।
1: ਰਸ ਕਰਮੀ ਪਾਈਏ ਸਤਿਗੁਰ ਮਿਲੇ ਜਿਸ ਆਏ।
0: ਕਹਿ ਨਾਨਕ ਹੋਰ ਅਨਰਸ ਸਭ ਵਿਸਰੇ, ਜਾ ਹਰ ਵਸੈ ਮਨ ਆਏ।
1: ਏ ਸਰੀਰਾ ਮੇਰਿਆ ਤੁਮੇ ਜੋਤ ਰਖੀ ਤਾ ਤੂੰ ਜਗ ਮੈਂ ਆਇਆ।
0: ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ।
1: ਹਰ ਆਪੇ ਮਾਤਾ ਆਪੇ ਪਿਤਾ ਜਿਨ ਜੋ ਉਪਾਏ ਜਗਤ ਦਿਖਾਇਆ।
0: ਪ੍ਰਸਾਦੀ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ।
1: ਕਹਿ ਨਾਨਕ ਸਿਸਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ।
0: ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ।

0: ਵਸਾਇਆ,
1: ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ,
0: ਕਹਿ ਨਾਨਕ ਇਹੋ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ,
1: ਨਿਤ ਰਹੋ ਮੇਰੇ ਉਹ ਹਰ ਤੁਮ ਮੈਂ ਜੋਤ ਤਰੀ, ਹਰ ਬਿਨ ਅਵਰ

0: ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ।
1: ਸਾਚੇ
0: ਸੁਣੇ ਨੋ ਪਟਾਏ ਸਰੀਰ ਲਾਏ ਸੁਣੋ ਸਤ ਬਾਣੀ।
1: ਸੁਣੀ ਮੰਤਰ ਹੋਇਆ ਰਸਨਾ ਰਸ ਸਮਾਨੀ।
0: ਸੱਚ ਅਲਖ ਵਡਾਣੀ ਤਾਂ ਕੀ ਗਤ।

0: ਪਾਏ ਸਕੇ ਪਦਮਾਪਤ ਵੇਦਕ ਤੇ ਭੇਦ ਉਚਾਰੈ ਪਦੰਗ ਕੁਰੰਗ ਭੁਜੰਗਮ ਭੂਤ ਭਵਿੱਖ ਭਵਾਨ
1: ਬਣਾਏ
0: ਪੁਰਾਨਕ ਤੇ ਗੁਰਾਨ ਸੇਵ ਥਕੇ ਕਰ ਹਾਥ ਨਾਏ ਆਦ ਅਨੰਤ ਗਾਦ ਦਵੈਖ ਸੋ ਭੂਤ ਭਵਿੱਖ ਭਵਾਨ ਪਹਿ ਲੋਗਨ ਕੇ ਕਰਤਾ ਹਰਤਾ ਜਲ ਮੈਂ ਥਲ ਮੈਂ ਭਰਤਾ ਪ੍ਰਭ ਹੈ ਕਾਮ ਨ ਕ੍ਰੋਧ ਨ ਲੋਭ ਨ ਮੋਹ ਨ ਰੋਗ ਨ ਸੋਗ ਨ ਭੋਗ ਨ ਪੈ ਹੈ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤਿਹਾਈਐ ਜਿਸ ਜਿੱਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰੈ ਕਰ ਨਉਨ ਦਿਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜ੍ਹੇ ਤਨਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹੁ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਗੁਰੂ ਜੀ ਆਪ ਜੀਓ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਮਤ ਕੀਤੀ ਸਮੂਹ ਸੰਗਤਾਂ ਵੱਲੋਂ ਰਲ ਮਿਲ ਕੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਜੀ ਦੀਵਾਨਾਂ ਦੇ ਅੰਦਰ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ ਸਵਈਆਂ ਦੇ ਜਾਪ ਹੋਏ ਸਤਿਗੁਰੂ ਜੀ ਹੋਰ ਬੇਅੰਤ ਬਾਣੀਆਂ ਦੇ ਜਾਪ ਹੋਏ ਬਾਣੀਆਂ ਦੇ ਜਾਪ ਕਰਦਿਆਂ ਆਪ ਜੀ ਦੀ ਹਜ਼ੂਰੀ ਅੰਦਰ ਵਿਚਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ ਅਣਜਾਣ ਬੱਚੇ ਜਾਣ ਕੇ ਮੁਆਫ ਕਰਨਾ ਅਗਾਂਹ ਤੋਂ ਸਮਤ ਬਖਸ਼ਣੀ ਕਿਰਪਾ ਕਰਨੀ ਸਰਬੱਤ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਸਭਨਾਂ ਨੂੰ ਨੇਮ ਅਤੇ ਪ੍ਰੇਮ ਦੀ ਦਾਤ ਬਖਸ਼ਣੀ ਅੰਮ੍ਰਿਤ ਵੇਲਾ ਅੰਮ੍ਰਿਤ ਬਾਣੀ ਵਾਲੀ ਦਾਤ ਬਖਸ਼ਣੀ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਦੇਹ ਰੋਗਤਾ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਸਤਿਗੁਰੂ ਜੀ ਗੁਰੂ ਘਰ ਦਾ ਪਿਆਰ ਬਖਸ਼ਣਾ ਗੁਰੂ ਘਰ ਦੀ ਸੇਵਾ ਬਖਸ਼ਣੀ ਅਤੇ ਗੁਰੂ ਘਰ ਦੇ ਨਾਲ ਜੋੜ ਕੇ ਰੱਖਣਾ ਸਤਿਗੁਰੂ ਜੀ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਦੀ ਰਸਨਾ ਲਾਇਕ ਹੋਵੇ ਜੋ ਜੀ ਸ਼ਕੇ ਆਪ ਜੀ ਕਾ ਨਾਮ ਸਤਿਨਾਮ ਸ਼੍ਰੀ ਵਾਹਿਗੁਰੂ ਜਪੇ ਸਤਿਗੁਰੂ ਜੀ
ਇਸ ਵੇਲੇ ਆਪ ਜੀ ਕੇ ਚਰਨਾ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ। ਆਪ ਜੀ ਕਿਰਪਾ ਕਰੋ, ਮਿੱਠੀ ਪਿਆਰੀ ਆਸੀਸ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ, ਹੁਕਮ 'ਤੇ ਚੱਲਣ ਦੀ ਬਲਬੁੱਧ ਸਮਰੱਥਾ ਬਖਸ਼ਣੀ, ਅਖਰ ਵਾਧਾ ਘਾਟਾ ਭੁਲਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਡੰਡਾਉਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ, ਡੋਲਨ ਤੇਰਾ ਖੋ ਪ੍ਰਭੂ, ਨਾਨਕ ਦੇ ਕਰ ਹੱਥ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਤੀਜਾ। ਜੁਗ ਚਾਰੇ ਧਨ ਜੇ ਪਵੈ, ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ। ਨਿਹ ਚਲ ਰਾਜ ਸਦਾ ਹਰ ਕੇਰਾ, ਤਿਸ ਬਿਨ ਅਵਰ ਨਾ ਕੋਈ ਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਨਮਾਨ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਘਰ ਦੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਪੜ੍ਹ ਕੇ ਗੁਰਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ, ਸਤਿਗੁਰੂ ਜੀ ਕਿਰਪਾ ਕਰਨ, ਆਪ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨੇਮ ਅਤੇ ਪ੍ਰੇਮ ਦੀ ਦਾਤ ਬਖਸ਼ਦੇ ਰਹਿਣ, ਗੁਰੂ ਘਰ ਦੀਆਂ ਹਾਜ਼ਰੀਆਂ ਗੁਰੂ ਘਰ ਦਾ ਪਿਆਰ ਬਖਸ਼ਦੇ ਰਹਿਣ, ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਸੁਆਓ, ਹੁਣ ਆਸਾ ਜੀ ਕੀ ਵਾਰ ਕੇ ਕੀਰਤਨ ਆਰੰਭ ਹੋਣ ਲੱਗੇ ਨੇ ਜੀ। ਇੱਕ ਮਨ ਇੱਕ ਚਿੱਤ ਹੋ ਕਰਕੇ ਕੀਰਤਨ ਨਾਲ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਿਉ ਪਿੰਡ ਸਭ ਦਿਸਦਾ ਤੇ ਖਾਜਾ ਆਖ ਗਵਾਈ ਹੈ। ਜੇ ਲੋੜ ਹੈ ਚੰਗਾ ਆਪਣਾ ਕਰ ਪੁਨੋ ਨਹੀਂ ਦਿਸਦਾਈ ਹੈ। ਜੇ ਜਲਵਾਰਾ ਪਰ ਹਰਾ ਜਲ ਵੇਸ ਕਰੀਂਦੀ ਆਈ ਹੈ, ਕੋਈ ਰਹਿ ਨਾ ਭਰੀ ਹੈ ਪਾਈ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਉਪਦਿਆ ਗਏ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ ਵਾਹਿਗੁਰੂ। ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ। ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰ ਰਾਏ, ਸ਼੍ਰੀ ਹਰ ਕ੍ਰਿਸ਼ਨ ਜੀ ਧਿਆਈ ਹੈ ਜਿਸ ਜਿੱਠੇ ਸ਼ਬਦ ਹੁਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਤਾਏ, ਸਭ ਥਾਈਂ ਹੋਏ ਸਹਾਏ। ਦਸਵਾਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਵਾਲਾ ਧਿਆਨ ਤਰਕੇ। ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿੱਠ ਕੀਤਾ, ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੇ ਧਰਮੇ ਸੀਸ ਦਿੱਤੇ, ਬੰਦ ਮੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖਿਆਂ ਅਤੇ ਜੜੇ ਤਨਾਰਿਆਂ ਨਾਲ ਚੜਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰੇ, ਸਿੱਖੀ ਕੇਸਾਂ ਸਵਾਸਾਂ ਸੰਗ ਨਵਾਏ, ਤਿੰਨਾਂ ਦੀ ਪਾਵਨ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਧਿਆਨ ਤਰਕੇ। ਖਾਲਸਾ ਜੀ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚਿਤਿਆਵੈ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰਛਿਆ ਰਿਆਇਤ, ਦੇਖ ਤੇਖ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਾਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਰੇ ਸਦਾ ਸਹਾਇ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਤਾਂ ਨਿਓਟਿਆਂ ਦੇ ਉੱਠ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੁੜੀ ਬੇਨਤੀ ਹੈ। ਆਪ ਜੀ ਦਾ ਕੁਟਾਨ ਕੁਟਾਨ ਸ਼ੁਕਰਾਨਾ ਹੈ। ਆਪ ਜੀ ਦੀ ਕਿਰਪਾ ਹੋਈ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ, ਸਜੇ ਦੀਵਾਨਾਂ ਵਿੱਚ ਜਸਾ ਕੀ ਬਾਰ ਦੇ ਬਾਣੀ ਦੀ ਕੀਰਤਨ, ਉਪਰੰਤ ਛੇ ਪੌੜੀਆਂ ਅਨੰਦ ਸਾਹਿਬ ਦੇ ਬਾਣੀ ਦੇ ਜਾਪ ਹੋਏ ਜੀ। ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦੇ ਕੀਰਤਨ ਕਰਦੇ ਹਾਂ, ਜਾਣੇ ਜਾਣੇ ਹੋਈਆਂ ਬੇਅੰਤ ਪ੍ਰਕਾਰ ਦੇ ਭੁੱਲਾਂ ਗਲਤ ਰਿਖਿਆਂ ਬਖਸ਼ ਦੇਣੀ, ਅੱਗੇ ਤੋਂ ਸਮਾਤਾ ਬਖਸ਼ਿਸ਼ ਕਰਕੇ ਸ਼ੁੱਧ ਬਾਣੀ ਦੇ ਗਾਇਨ ਕਰਾਉਣ ਦਾਤਾ ਜੀ ਕਿਰਪਾ ਕਰਨੇ ਜੀ। ਸੰਗਤਾਂ ਦੇ ਇਸ਼ਨਾਂ ਅਤੇ ਮਿਹਰ ਬਰਹਿਤ ਰੱਖਣਾ, ਪਰਿਵਾਰਾਂ ਵਿੱਚ ਆਪਸੀ ਪਿਆਰ ਮੇਲ ਮਿਲਾਪ ਸਿੱਧਕ ਭਰੋਸਾ ਬਣਾਈ ਰੱਖਣਾ, ਦਰੋਂ ਕਰੋ ਗੁਰਸਿੱਖੀ ਸਿੱਧਕ ਭਰੋਸਾ, ਨਾਮ ਬਣੇ ਦਾਤਾ ਬਖਸ਼ਿਸ਼ ਕਰਨੇ, ਦਾਰਾਂ ਹੀ ਸੰਗਤਾਂ ਦੇ ਹਾਜ਼ਰੀ ਅੰਦਰ ਪ੍ਰਵਾਨ ਕਰਨੀਆਂ, ਜੇ ਤਿਲ ਫੁੱਲ ਭੇਟਾਵਾਂ ਅੰਦਰ ਪ੍ਰਵਾਨ ਕਰਨੀਆਂ। ਇਸ ਵੇਲੇ ਆਪ ਜੀ ਦੇ ਹਜ਼ੂਰ ਪੰਚਮ ਕੜਾ ਪਛਾਏ ਦੇਖ ਸੱਚ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਇਸ ਵੇਲੇ ਕਰੋ ਕਿਰਪਾ, ਇਲਾਹੀ ਹੁਕਮਾਂ ਬਖਸ਼ਿਸ਼ ਕਰਕੇ ਆਈਆਂ ਸੰਗਤ ਨੂੰ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੇ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੇ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਪਹੀ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਵੋ ਚਹੈ, ਰਾਜ ਕਰੇਗਾ ਖਾਲਸਾ, ਹੁਆਰ ਹੋਏ ਸਭ ਮਿਲੈਗੇ, ਹੁਆਰ ਹੋਏ ਸਭ ਮਿਲੈਗੇ। ਬੋਲੇ ਸੋਨਿਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਹੁ ਸਿਰ ਸਾਹਾਂਦੈ ਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੁ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਤੀਜਾ ਜੁਗ ਚਾਰੇ ਧਨ ਜੀ ਭਵੈ ਬਿਨ ਸਤਿਗੁਰ ਸੁਹਾਗ ਨ ਹੋਈ ਰਾਮ ਨਿਹਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨ ਕੋਈ ਰਾਮ ਜੁਗ ਚਾਰੇ ਧਨ ਜੀ ਭਵੈ

ਗੁਰਮੁਖ ਏਕੋ ਜਾਣਿਆ ਧਨ ਪਿਰ ਮਿਲਾਵਾ ਹੋਆ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵੈ ਮੁਕਤ ਨਾ ਹੋਈ ਨਾਨਕ ਕਾਮਣ ਕੰਤੈ ਰਾਵੇ ਮਨ ਮਾਨਿਆ ਸੁਖ ਹੋਈ ਸਤਿਗੁਰ ਸੇਵ ਧਨ ਬਾਲੜੀਏ

ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭ ਥਾਈ ਸੱਚਾ ਸਿਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਇਆ ਕੰਠ ਲਾਏ ਨਾਨਕ ਮਹਿਲੀ ਮਹਿਲ ਪਛਾਣੈ ਗੁਰਮਤੀ ਹਰ ਪਾਏ ਸਾ ਧਨ ਬਾਲੀ ਤੁਰ ਮੇਲੀ ਮੇਰੇ ਪ੍ਰਭ ਆਪ ਮਿਲਾਈ ਰਾਮ ਗੁਰਮਤੀ ਕਟ ਚਾਨਣ ਹੋਆ ਪ੍ਰਭ ਰਵ ਰਹਿਆ ਸਭ ਥਾਈ ਰਾਮ ਪ੍ਰਭ ਰਵ ਰਹਿਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ ਸੇਜ ਸੁਖਾਲੀ ਮੇਰੇ ਪ੍ਰਭਾਣੀ ਸੱਚ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਤੀਜਾ। ਜੁਗ ਚਾਰੇ ਧਨ ਜੇ ਪਵੈ, ਬਿਨ ਸਤਿਗੁਰ ਸੁਹਾਗ ਨ ਹੋਈ ਰਾਮ। ਨਿਹਚਲ ਰਾਜ ਸਦਾ ਹਰ ਕੀ ਰਾ, ਤਿਸ ਬਿਨ ਅਵਰ ਨ ਕੋਈ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਤਿ ਸੰਗਤ ਜੀ, ਅੱਜ ਦਾ ਜੋ ਪਾਵਨ ਸ਼ਬਦ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਸੂਹੀ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 769 ਤੋਂ ਆਰੰਭ ਹੁੰਦਾ, ਜਿਸ ਵਿੱਚ ਮਹਾਰਾਜ ਜੀ ਨੇ ਉਪਦੇਸ਼ ਬਖਸ਼ਿਸ਼ ਕਰਦਿਆਂ ਸਮਝਾਇਆ ਹੈ ਕਿ ਜੇ ਜੀਵ ਇਸਤਰੀ ਚਾਰ ਯੁੱਗਾਂ ਤੱਕ ਵੀ ਯਤਨ ਕਰਦੀ ਰਹੇ, ਚਾਰਾਂ ਯੁੱਗਾਂ ਵਿੱਚ ਵੀ ਭਟਕ ਲਵੇ, ਪਰ ਬਿਨਾਂ ਸਤਿਗੁਰੂ ਤੋਂ ਕਰਤੇ ਪੁਰਖ ਰੂਪੀ ਸੁਹਾਗ ਨਹੀਂ ਪ੍ਰਾਪਤ ਹੋ ਸਕਦਾ। ਔਰ ਉਹ ਸੁਹਾਗ ਵੀ ਪਰਮੇਸ਼ੁਰ ਉਹ ਹੈ ਜਿਹਦਾ ਰਾਜ ਸਦਾ ਸਥਿਰ ਹੈ। ਪਹਿਲੇ ਪਦੇ ਵਿੱਚ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਦੂਸਰੇ ਪਦੇ ਵਿੱਚ ਜ਼ਿਕਰ ਕੀਤਾ ਕਿ ਜੇ ਉਸ ਕਰਤੇ ਪੁਰਖ ਦੇ ਦਰ 'ਤੇ ਪ੍ਰਵਾਨ ਹੋਣਾ, ਤਾਂ ਮਹਾਰਾਜ ਜੀ ਕਹਿੰਦੇ ਸਤਿਗੁਰ ਸੇਵ ਧਨ ਬਾਲੜੀਏ, ਹਰ ਵਰ ਪਾਵੈ ਸੋਈ ਰਾਮ। ਮਹਾਰਾਜ ਕਹਿਣ ਲੱਗੇ ਬਾਲਕ ਅਵਸਥਾ ਵਿੱਚ ਭਾਵ ਕਿ ਨਿਆਣ ਮਤ ਵਿੱਚ ਆਈ ਹੋਈ ਜੀਵ ਇਸਤਰੀਏ, ਤੂੰ ਕਰਤੇ ਪੁਰਖ ਦੀ ਪ੍ਰਾਪਤੀ ਵਾਸਤੇ ਸਤਿਗੁਰੂ ਨੂੰ ਸੇਵ, ਸਤਿਗੁਰੂ ਸਾਹਿਬ ਜੀ ਨੂੰ ਚੇਤੇ ਰੱਖ, ਜਿਹਦੇ ਕਰਕੇ ਕਰਤਾ ਪੁਰਖ ਰੂਪੀ ਵਾਰ ਪ੍ਰਾਪਤ ਹੋਵੇਗਾ। ਮਹਾਰਾਜ ਜੀ ਨੇ ਕਹਿਣਾ ਇੱਕ ਓਅੰਕਾਰ ਪ੍ਰਾਪਤੀ ਹੈ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਦੁਆਰਾ। ਅਗਲੀ ਅਵਸਥਾ ਵਿੱਚ ਮਹਾਰਾਜ ਜੀ ਕਹਿਣ ਲੱਗੇ ਗੁਰ ਕੀ ਕਾਰ ਕਰੇ ਧਨ ਬਾਲੜੀਏ, ਹਰ ਵਰ ਦੇ ਮਿਲਾਏ ਰਾਮ। ਮਹਾਰਾਜ ਕਹਿਣ ਲੱਗੇ ਜਦੋਂ ਗੁਰੂ ਦੇ ਹੁਕਮ ਅਨੁਸਾਰ ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਤੀਸਰੇ ਪਦੇ ਵਿੱਚ ਕਿਹਾ ਕਿ ਜਦੋਂ ਜੀਵ ਇਸਤਰੀ ਕਰਤੇ ਪੁਰਖ ਦੇ ਹੁਕਮ ਵਿੱਚ ਉਹਦੇ ਆਗਿਆ ਵਿੱਚ ਕੰਮ ਕਰੇ, ਸੇਵਾ ਵਿੱਚ ਹਾਜ਼ਰ ਰਹੇ, ਤਾਂ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਸਤਿਗੁਰੂ ਤਰੁੱਠ ਕੇ ਕਰਤੇ ਪੁਰਖ ਨਾਲ ਮਿਲਾਪ ਕਰਵਾ ਦਿੰਦਾ ਹੈ। ਚੌਥੇ ਪਦੇ ਵਿੱਚ ਮਹਾਰਾਜ ਜੀ ਬਖਸ਼ਿਸ਼ ਕਰਦਿਆਂ ਕਹਿੰਦੇ ਸਾ ਧਨ ਬਾਲੀ ਤੁਰਮੇਲੀ ਮੇਰਾ ਪ੍ਰਭ ਆਪ ਮਿਲਾਈ ਰਾਮ। ਕਹਿੰਦੇ ਨੇ ਉਹ ਜਿਹੜੀ ਜੀਵ ਇਸਤਰੀ ਬਾਲੀ ਸੀ ਨਾ, ਬਾਲਕ ਅਵਸਥਾ ਵਿੱਚ ਸੀ, ਅਣਜਾਣ ਸੀ, ਸਤਿਗੁਰੂ ਕਹਿੰਦੇ ਨੇ ਕਰਤਾ ਪੁਰਖ ਨੇ ਗੁਰੂ ਦੀ ਸੇਵਾ ਕਰਦਿਆਂ ਵੇਖ ਕੇ ਤਰੁੱਠ ਕੇ ਆਪ ਆਪਣੇ ਵਿੱਚ ਮਿਲਾ ਲਈ, ਅਤੇ ਗੁਰੂ ਦੀ ਮੱਤ ਦੇ ਦੁਆਰਾ ਜਿਹੜਾ ਹਿਰਦੇ ਰੂਪੀ ਘਰ ਵਿੱਚ ਚਾਨਣ ਹੋਇਆ ਸੀ, ਉਸ ਚਾਨਣ ਨੇ ਘੱਟ ਘੱਟ ਵਿੱਚ ਕਰਤਾ ਪੁਰਖ ਜਿਹੜਾ ਸੀ ਉਹ ਦ੍ਰਿਸ਼ਟਮਾਨ ਕਰ ਦਿੱਤਾ, ਘੱਟ ਘੱਟ ਵਿੱਚ ਕਰਤਾ ਪੁਰਖ ਜਿਹੜਾ ਸੀ ਉਹ ਪ੍ਰਤੱਖ ਪ੍ਰਗਟ ਕਰ ਦਿੱਤਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਨੇ ਇਹ ਚਾਰ ਪੌੜੀਆਂ ਦੱਸੀਆਂ। ਚਾਰਾਂ ਪੌੜੀਆਂ ਵਿੱਚ ਪਹਿਲੀ ਪੌੜੀ ਵਿੱਚ ਮਹਾਰਾਜ ਜੀ ਕਹਿੰਦੇ ਸਤਿਗੁਰੂ ਦੀ ਸੰਗਤ ਤੋਂ ਬਗੈਰ ਪਰਮੇਸ਼ੁਰ ਨਹੀਂ ਮਿਲਣਾ ਹੈ, ਜੇ ਪਰਮੇਸ਼ੁਰ ਚਾਹੀਦਾ ਤਾਂ ਸਤਿਗੁਰੂ ਦੀ ਸੇਵਾ ਦੇ ਵਿੱਚ ਹਾਜ਼ਰ ਹੋਣਾ ਪਏਗਾ, ਸੇਵਾ ਵਿੱਚ ਹਾਜ਼ਰ ਹੋਣ ਤੋਂ ਬਾਅਦ ਉਹਦਾ ਹੁਕਮ ਮੰਨਣਾ ਪਏਗਾ, ਹੁਕਮ ਮੰਨਣ ਤੋਂ ਬਾਅਦ ਜਦੋਂ ਕਰਤਾ ਪੁਰਖ ਰੀਝ ਗਿਆ ਫਿਰ ਉਹਨੇ ਆਪ ਹੀ ਤਰੁੱਠ ਕਰਕੇ ਸਾਨੂੰ ਆਪਣੇ ਨਾਲ ਮਿਲਾ ਲੈਣਾ। ਇਹ ਅੱਜ ਦਾ ਪਾਵਨ ਸ਼ਬਦ ਦਾ ਸਾਰ ਤੱਤ ਹੈ। ਸਤਿਗੁਰੂ ਜੀ ਕਿਰਪਾ ਕਰਨ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਔਰ ਕੱਲ੍ਹ ਮੰਗਲਵਾਰ ਜੋ ਹੈ ਜਿਸ ਤਰੀਕੇ ਦੇ ਨਾਲ ਆਪ ਜੀ ਦੇ ਸਨਮੁੱਖ ਬੇਨਤੀ ਕਰ ਰਹੇ ਹਾਂ ਕਿ ਜੋ ਕਥਾ ਵਿਚਾਰ ਹੈ ਸੋਮਵਾਰ, ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਹੀ ਹੋਇਆ ਕਰੇਗੀ। ਮੰਗਲਵਾਰ ਨੂੰ 15 ਮਿੰਟ ਵੱਧ ਸਮਾਂ ਗੁਰਬਾਣੀ ਕੀਰਤਨ ਆਸਾ ਜੀ ਦੀ ਵਾਰ ਦੇ ਰੂਪ ਦੇ ਵਿੱਚ ਹੋਇਆ ਕਰਨਗੇ। ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਜੋ ਸ਼ਾਮ ਦਾ ਦੀਵਾਨ ਆਪਾਂ ਪ੍ਰਾਰੰਭ ਕਰਦੇ ਹਾਂ ਉਹ ਦੀਵਾਨ ਦੇ ਸਮੇਂ ਵਿੱਚ ਅੱਧੇ ਘੰਟੇ ਦੀ ਤਬਦੀਲੀ ਕੀਤੀ ਗਈ ਹੈ। ਜਿਵੇਂ ਪਹਿਲਾਂ 5 ਵਜੇ ਸੋਧਰ ਰਹਿਰਾ ਸਾਹਿਬ ਜੀ ਦਾ ਕੀਰਤਨ ਸ਼ਾਮ ਨੂੰ ਆਰੰਭ ਹੁੰਦਾ ਸੀ, ਹੁਣ 5:30 ਵਜੇ ਕੀਰਤਨ ਆਰੰਭ ਹੋਇਆ ਕਰੇਗਾ। 5:30 ਵਜੇ ਤੋਂ ਲੈ ਕੇ 6:45 ਵਜੇ ਤੱਕ ਗੁਰਬਾਣੀ ਕੀਰਤਨ, ਉਪਰੰਤ ਸੋਧਰ ਰਹਿਰਾ ਸਾਹਿਬ ਜੀ ਦੇ ਪਾਠ 6:45 ਤੋਂ 6:15 ਵਜੇ ਤੱਕ, 6:15 ਵਜੇ ਤੋਂ 7 ਵਜੇ ਤੱਕ ਕਥਾ ਵਿਚਾਰਾਂ, 6:15 ਵਜੇ ਤੋਂ
7 ਵਜੇ ਤੱਕ ਕਥਾ ਦੀ ਸੰਪੂਰਨਤਾ ਦੇ ਨਾਲ ਹੀ 7 ਵਜੇ ਤੋਂ ਲੈ ਕੇ 7:50 ਤੱਕ ਗੁਰਬਾਣੀ ਕੀਰਤਨ ਔਰ 8:15 ਵਜੇ ਸਾਰੀ ਸਮਾਪਤੀ ਹੋਇਆ ਕਰੇਗੀ। ਆਪ ਜੀ ਨੇ ਕਿਰਪਾ ਕਰਕੇ ਨੋਟ ਕਰਨ ਦੀ ਕਿਰਪਾਲਤਾ ਕਰਨੀ ਜੀ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।